ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗ

काहे रे मन चित्त वह उद्यम जा आ हर हर जियो परया।

सिमृत शास्त्री कार क्रिया खट कर्म करंता से भक्त

ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ

राख ले हो मोहे रखन हारे साहिब संत सहाय प्यारे।

ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ

ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਸੁਣ ਕੈ ਜਮਕੇ ਦੂਤ ਨਾਏ ਤੇਰੇ ਛੱਡ ਜਾ ਪਉ ਜਲ ਬਿਖਮ ਅਸਗਾ ਗੁਰ ਸਬਦੀ ਪਾਰ ਪਾਹੇ।

0: ਵਾਹਿਗੁਰੂ ਜੀ ਕੀ ਫਤਿਹ।
1: ਤਿਆਗੀ ਅਰਦਾਸ ਹਮਾਰੀ, ਜੀਉ ਪਿੰਡਾ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਅਰਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰੇਥਾਮ ਭਗਵਤੀ ਸਮਰਕਾ, ਗੁਰੂ ਨਾਨਕ ਲਈ ਦਿਆਈ, ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਰੋਂ ਸਿਮਰੋਂ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਕਰਨ ਹੁਣ ਦਇਆ ਵਰਤਾਈ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿੰਨਾ ਨਾਮ ਜਪਿਆ ਵਣ ਛਕਿਆ, ਤੇ ਚਲਾਈ ਤੇਗ ਵਾਹੀ ਦੇਖ ਡਿਠ ਕੀਤਾ, ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾ ਚਰਾਏ ਗਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤੇ ਆਵੈ ਚੇਤੇ ਆਵਨ ਕਾ ਸਦਕਾ, ਸਰਬ ਸੁਖ ਹੋਵੈ ਜਹਾਂ ਜਹਾਂ, ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋਂ ਜੁਗਿਆ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਵਾਹ ਮਤ ਉੱਚੀ, ਮਾਤ ਪਾਤਾ ਰਾਖਾ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੀਨ ਮਾਣਿਆਂ ਦੇ ਮਾਣ, ਦੇ ਤਾਣਿਆਂ ਦੇ ਤਾਣ, ਦੇ ਓਟਿਆਂ ਦੇ ਓਟ, ਗੁਰੂ ਗਰੀਬ ਨਿਵਾਸ, ਸਤਿਗੁਰੂ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਾਰ ਕਿਰਪਾ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੰਕੀ ਦੇ ਸ਼ਬਦ ਕੀਰਤਨ, ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ, ਪਾਵਨ ਬਾਣੀ ਪੜ੍ਹਦੇ ਹਾਂ, ਬਾਣੀ ਗਾਇਨ ਕਰਦੇ ਹਾਂ, ਅੱਖਰ ਵਾਧਾ ਘਾਟਾ ਪੁਰਜੁਗ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਸਾਹਮਣਾ, ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ, ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰ ਕਾ ਭਰੋਸਾ ਨਾਮ ਦਾਨ ਬਖਸ਼ਣਾ, ਬੱਚਿਆਂ ਨੂੰ ਗੁਰੂਆਂ ਦੀ ਸੂਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਦੇ ਸੁਭਾਅ ਬਖਸ਼ਣਾ, ਆਪ ਜੀ ਦੇ ਸੇਵ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਰਸਤਾ ਮਸਤਾ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਕਿਰਪਾ ਕਰਨੀ, ਸੇਵ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਰਿਵਾਰ ਵਿਖੇ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਤਰੱਕੀਆਂ ਚੜ੍ਹਦੀ ਕਲਾ ਪ੍ਰਦਾਨ ਕਰਨੀ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ, ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ, ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ,

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ ਆ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਪਰਕੇ ਪਾਵਨ ਬਾਣੀ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮ ਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਬੱਚੇ ਜੋ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਇਹ ਬੱਚੇ ਕੀਰਤਨ ਦੀ ਵਿਦਿਆ ਸਿੱਖ ਰਹੇ ਨੇ, ਉਹਨਾਂ ਪਾਸੋਂ 6:30 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਇਹ ਬੱਚੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਾਸੋਂ ਕੀਰਤਨ ਦੀ ਵਿਦਿਆ ਸਿੱਖ ਰਹੇ ਨੇ। ਸਤਿਗੁਰੂ ਰਹਿਮਤ ਕਰੇ ਬੱਚਿਆਂ ਦੇ ਸਿਰ 'ਤੇ, ਸਦਾ ਮਿਹਰ ਪਰਿਆਤ ਰੱਖੇ। ਹੋਰ ਕੀਰਤਨ ਦੀਆਂ ਦਾਤਾਂ ਗੁਰੂ ਸਾਹਿਬ ਜੀ ਬੱਚਿਆਂ ਨੂੰ ਬਖਸ਼ਿਸ਼ ਕਰਨ। ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਸੋ ਆਓ, ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਉਹਨਾਂ ਤੋਂ 7:30 ਤੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਅਤੇ ਗੁਰਮਤਿ ਵਿਚਾਰਾਂ 7:30 ਤੱਕ ਸਰਵਣ ਕਰਦੇ ਹਾਂ। ਉਪਰੰਤ ਭਾਈ ਪ੍ਰਤਪਾਲ ਸਿੰਘ ਜੀ ਪਾਰਸਦਾ ਢਾਡੀ ਜੱਥਾ ਗੁਰ ਇਤਿਹਾਸ ਦੇ ਨਾਲ ਜੁੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿੱਚ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪਿੱਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਤੀ ਜੀਅੜਾ ਅਗਨ

0: चरण शरण सुख सहज निवासी पलार बाब वजाइंदा मजलस मरदाना मीरासी पिरथी मल सहगल भला रामा डिडी भगत अभ्यासी दौलत खां लोधी भला होआ जिंद पीर अभिनासी मालो मांगा सिख दोए गुरबाणी रस रसक बिलासी सनमुख कालू आस धार गुरबाणी दरगह शाबासी गुरमत भाओ भगत परगासी सनमुख कालू आस धार गुरबाणी दरगह शाबासी गुरमत भाओ भगत परगासी वाहिगुरु जी का खालसा वाहिगुरु जी की फतेह। जुगो जुग अटल चौर छत्र तख्त दे मालक बाणी के बोहित कलयुग के जहाज गुरु गरीब निवाज सतगुरु साहेब श्री गुरु ग्रंथ साहिब महाराज जी ने कृपा रहमत बख्शिश कीती है। गुरु चरणा दी हाजरी भर रहे हैं। पावन बाणी दा रस भिन्ना कीर्तन सुनिया है। उपरंत भाई गुरदास जी दी अमृतमई बाणी दे विच्चों एक पौड़ी आप जी ने श्रवण कीती है। इस पौड़ी दे अंदर भाई गुरदास जी ने कुछ कु सिखां दा जिक्र कीता है जो गुरु नानक देव जी महाराज जी की हजूरी विच रहण वाले सिख सन। उंज ते बड़े ही सिख ने जो श्री करतारपुर साहिब विखे सेवा भावना दे नाल जां उदासियां दे समय गुरु नानक देव जी महाराज जी नूं मिल करके अपना जीवन सफल कर गए। लगभग 70 वर्यां दी उम्र है शरीरक जामे विच सतगुरु जी दी। ते सब तो लंबी जिहड़ी यात्रा है वह गुरु नानक महाराज जी दी है। अज तक ऐसा कोई पैगंबर नहीं होया जिसने इन्ना लंबा पेंडा तय किया होवे। इस जगत ते बड़े पैगंबर होए ने, बड़े गुरु होए ने, बड़े पीर होए ने, बड़े भगत होए ने, लेकिन जिन्ना लंबा पेंडा सतगुरु गुरु नानक महाराज जी ने तय किया है जगत जलंदे नूं ठारन वास्ते, जगत दे जीवां दा भला करन वास्ते, इन्नी लंबी यात्रा इन्ना लंबा पेंडा किसे ने भी तय नहीं किया। भावें बड़े बड़े अवतार होए, बड़े बड़े रबी पैगंबर होए ने। गुरु नानक देव जी महाराज जी दे इस जीवन काल नूं चार उदासियां दा नाम दिता गया है। चार उदासियां दा भाव ही सी चार यात्रावां जिहड़ियां कीतियां सतगुरु जी ने, कई कई वरियां दियां सन। सारियां तो पहली उदासी गुरु नानक देव जी ने सुल्तानपुर की पावन पवित्र धरती तो करनी कीती सी। सुल्तानपुर वो स्थान जो अज भी है जिथे गुरु नानक देव जी महाराज जी ने मोदी खाने विच बैठ के 13-13 तुलना कीता सी। उत्थों ही सतगुरु जी ने इन्हां उदासियां दी यात्रावां दी आरंभता कीती। ਕਿਤੇ ਨਾ ਕਿਤੇ ਕੋਈ ਸਾਧੂ ਮਿਲ ਜਾਂਦਾ, ਕੋਈ ਪੀਰ ਮਿਲ ਜਾਂਦਾ, ਕੋਈ ਪੈਗੰਬਰ ਮਿਲ ਜਾਂਦਾ, ਕੋਈ ਔਲੀਆ ਮਿਲ ਜਾਂਦਾ, ਕੋਈ ਮੁਸਲਮਾਨ ਕਾਜੀ ਸ਼ੇਖ, ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭੇਟ ਹੁੰਦੀ ਰਹੀ। ਕਈ ਰਾਜੇ ਮਿਲੇ, ਬਾਦਸ਼ਾਹਾਂ ਬਾਬਰ ਵਰਗਿਆਂ ਦੇ ਨਾਲ ਵੀ ਸਤਿਗੁਰੂ ਜੀ ਦੀ ਭੇਟ ਹੋਈ। ਜਿੱਥੇ ਭਲੇ ਪੁਰਸ਼ ਮਿਲਦੇ ਸਨ, ਰੱਬੀ ਪੈਗੰਬਰ ਭਗਤ ਮਿਲਦੇ ਸਨ, ਸਾਧੂ ਔਲੀਏ ਪੀਰ ਅਤੇ ਫਕੀਰ ਮਿਲਦੇ ਸਨ, ਉੱਥੇ ਕਈ ਉਹ ਲੋਕ ਵੀ ਮਿਲਦੇ ਸਨ ਜਿਹੜੇ ਗੁਨਾਹਗਾਰ ਸਨ, ਪਤਿਤ ਲੋਕ, ਧਰਮ ਦੇ ਮਾਰਗ ਤੋਂ ਖੁੰਝੇ ਹੋਏ। ਅਨੇਕਾਂ ਐਸੇ ਵੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਮਿਲਣਾ ਕੀਤਾ ਅਤੇ ਕਈਆਂ ਦੇ ਜੀਵਨ ਵੀ ਤਬਦੀਲ ਹੋਏ, ਕਈਆਂ ਦਾ ਜੀਵਨ ਵੀ ਤਬਦੀਲ ਕੀਤਾ। ਸੱਚ ਦੇ ਮਾਰਗ ਵਾਲੇ ਪਾਸੇ ਸਤਿਗੁਰੂ ਜੀ ਨੇ ਉਹਨਾਂ ਨੂੰ ਤੋਰਿਆ। ਅੱਜ ਦੀ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਕੁਝ ਕੁ ਸਿੱਖਾਂ ਦਾ ਜ਼ਿਕਰ ਕੀਤਾ ਜੋ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਏ ਸਨ, ਉਹ ਭਾਵ ਸਾਗਰ ਨੂੰ ਤਰ ਗਏ। ਉਹਨਾਂ ਨੇ ਜ਼ਿੰਦਗੀ ਦੇ ਅਸਲੀ ਮਨੋਰਥ ਦੀ ਪਹਿਚਾਣ ਕਰ ਲਈ ਸੀ, ਕਿਉਂਕਿ ਮਨੁੱਖਾ ਜੀਵਨ ਵੀ ਕਿਸੇ ਮਨੋਰਥ ਵਾਸਤੇ ਹੈ, ਜਿਸ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵੀ ਕਰਦੀ ਹੈ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੇ ਨਾਉ। ਜਿਨ੍ਹਾਂ ਨੇ ਇਸ ਮਨੋਰਥ ਨੂੰ ਮੁੱਖ ਰੱਖ ਕੇ ਗੁਰੂ ਦੇ ਮਾਰਗ 'ਤੇ ਚੱਲਣਾ ਕੀਤਾ ਸੀ, ਉਹਨਾਂ ਦੇ ਬਾਰੇ ਵਿੱਚ ਹੀ ਗੁਰੂ ਅਰਜਨ ਦੇਵ ਕਹਿੰਦੇ ਧੰਨ ਧੰਨ ਧੰਨ ਜਨ ਆਇਆ, ਤਿੰਨ ਵਾਰੀ ਉਹਨਾਂ ਨੂੰ ਧੰਨ ਆਖਿਆ ਹੈ, ਕਿਉਂਕਿ ਉਹਨਾਂ ਨੇ ਆਪ ਤਰਦਿਆਂ ਹੋਇਆਂ ਕਈ ਹੋਰਨਾਂ ਨੂੰ ਵੀ ਤਾਰਿਆ, ਕਈ ਹੋਰਿਆਂ ਨੂੰ ਵੀ ਜਾਗ ਲਾ ਦਿੱਤੀ। ਜਿਵੇਂ ਦੁੱਧ ਨੂੰ ਜਾਗ ਲਾਉਣ ਵਾਸਤੇ ਬਹੁਤ ਥੋੜ੍ਹਾ ਜਿਹਾ ਦਹੀਂ ਚਾਹੀਦਾ ਹੈ ਅਤੇ ਵੱਡਾ ਮਟਕਾ ਵੱਡੀ ਚਾਟੀ ਦੁੱਧ ਦੀ ਭਰੀ ਹੁੰਦੀ ਹੈ, ਉਸ ਨੂੰ ਜਾਗ ਲੱਗ ਜਾਂਦੀ ਹੈ। ਗੁਰੂ ਦੇ ਸ਼ਬਦ ਦਾ ਕਿਣਕਾ ਜਿਸ ਨੂੰ ਵੀ ਜਾਗ ਲਾ ਦੇਵੇ ਉਸ ਦਾ ਜੀਵਨ ਹੀ ਮਾਨੋ ਅੰਮ੍ਰਿਤਮਈ ਹੋ ਜਾਂਦਾ ਹੈ। ਅਨੇਕਾਂ ਹੀ ਐਸੇ ਨੇ, ਗੁਰੂ ਅਰਜਨ ਦੇਵ ਕਹਿੰਦੇ ਜੇ ਪ੍ਰਸਾਦ ਸਭ ਜਗਤ ਤਰਾਇਆ, ਜਿਨ੍ਹਾਂ ਦੀ ਕਿਰਪਾ ਦੇ ਨਾਲ ਜਗਤ ਦੇ ਜੀਵਾਂ ਨੇ ਭਵ ਸਾਗਰ ਤੋਂ ਤਰਨਾ ਕੀਤਾ, ਉਹ ਤਰ ਗਏ ਇਸ ਜਗਤ ਤੋਂ, ਸੰਸਾਰ ਸਾਗਰ ਤੋਂ। ਜਨ ਆਉਣ ਕਾ ਇਹੀ ਸੁਆਉ, ਇੱਥੇ ਸੁਆਉ ਦਾ ਭਾਵ ਕੀ ਹੈ? ਮਨੋਰਥ। ਸੁਆਉ ਦਾ ਭਾਵ ਸਵਾਰਥ, ਮਨੋਰਥ। ਜਨ ਦੇ ਭਗਤ ਦੇ ਆਉਣ ਦਾ ਇੱਕ ਸੁਆਉ ਹੁੰਦਾ ਹੈ, ਇੱਕ ਮਨੋਰਥ ਹੁੰਦਾ ਹੈ, ਜਿਹਨੂੰ ਆਪਾਂ ਟਾਰਗੇਟ ਕਹਿੰਦੇ ਹਾਂ। ਹਰੇਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਸੁਆਉ ਹੈ, ਕੋਈ ਨਾ ਕੋਈ ਮਨੋਰਥ ਹੈ ਕਿ ਮੈਂ ਆਹ ਕੰਮ ਕਰਨਾ ਹੈ, ਇਸ ਚੀਜ਼ ਦੀ ਪ੍ਰਾਪਤੀ ਕਰਨੀ ਹੈ। ਇੱਕ ਛੋਟੇ ਜਿਹੇ ਬਾਲਕ ਦੀ ਜ਼ਿੰਦਗੀ ਕਿਸੇ ਮਨੋਰਥ ਤੋਂ ਹੀ ਸ਼ੁਰੂ ਹੁੰਦੀ ਹੈ। ਸ਼ੁਰੂਆਤ ਵਿੱਚ ਤਾਂ ਉਹ ਸਿੱਖਿਆ ਗ੍ਰਹਿਣ ਕਰਦਾ ਹੈ ਕਿਸੇ ਪਾਠਸ਼ਾਲਾ ਵਿੱਚ ਬੈਠ ਕੇ, ਜਿਸ ਤਰ੍ਹਾਂ ਭਗਤ ਅਤੇ ਧਰੂ ਅਤੇ ਪ੍ਰਹਿਲਾਦ ਜੀ ਦੀ ਗਾਥਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੀ ਹੈ। ਉਹ ਨਿੱਕੇ ਨਿੱਕੇ ਬਾਲਕ ਸਿੱਖਿਆ ਲੈਣ ਵਾਸਤੇ ਪਾਠਸ਼ਾਲਾ ਵਿੱਚ ਗਏ ਸੀ। ਹਰੇਕ ਮਨੁੱਖ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਸੁਆਉ ਹੁੰਦਾ ਹੈ, ਕੋਈ ਨਾ ਕੋਈ ਮਨੋਰਥ ਹੁੰਦਾ ਹੈ। ਕਿਸੇ ਸੁਆਉ ਨੂੰ ਮੁੱਖ ਰੱਖ ਕੇ, ਕਿਸੇ ਮਨੋਰਥ ਨੂੰ ਰੱਖ ਕੇ ਹੀ ਦੁਨੀਆ ਅੱਗੇ ਚੱਲ ਰਹੀ ਹੈ, ਤੁਰੀ ਜਾ ਰਹੀ ਹੈ। ਜੀਵਾਂ ਦਾ ਚੱਲਣਾ ਕਿਸੇ ਮਨੋਰਥ ਵਾਸਤੇ ਹੈ ਕਿ ਕਿਸੇ ਮੰਜ਼ਿਲ 'ਤੇ ਜਾਣਾ ਹੈ, ਕਿਸੇ ਕੰਮ ਵਿੱਚ ਮੈਂ ਪ੍ਰਭੂ ਸੱਤਾ ਨੂੰ ਹਾਸਲ ਕਰਨਾ ਹੈ। ਸੰਸਾਰ ਦੀ ਸਾਰੀ ਦੌੜ ਭੱਜ ਇਸੇ ਪਾਸੇ ਹੀ ਲੱਗੀ ਹੋਈ ਹੈ। ਪਰਮਾਰਥ ਦੇ ਮਾਰਗ 'ਤੇ ਚੱਲਣ ਵਾਲਿਆਂ ਦਾ ਵੀ ਇੱਕ ਸੁਭਾਅ ਹੁੰਦਾ ਹੈ, ਇੱਕ ਮਨੋਰਥ ਹੁੰਦਾ ਹੈ। ਜਾਨਾ ਉਨਕਾ ਇਹ ਸੁਭਾਅ, ਉਹਨਾਂ ਦਾ ਕੀ ਮਨੋਰਥ ਹੈ। ਜਗਤ ਦੇ ਜੀਵਾਂ ਦਾ ਭਲਾ ਕਰਨਾ, ਆਪ ਤਰਨਾ, ਦੂਜਿਆਂ ਨੂੰ ਤਾਰਨਾ, ਜਨ ਕੈ ਸੰਗ ਚਿੱਤ ਆਵੈ ਨਾਉ, ਉਹਨਾਂ ਦਾ ਸੁਭਾਅ ਹੈ, ਸਵਾਰਥ ਹੈ। ਉਹਨਾਂ ਨੇ ਇੱਕ ਮੰਜ਼ਿਲ ਮਿੱਥੀ ਹੋਈ ਹੈ, ਉਹਨਾਂ ਦਾ ਸੰਗ ਕਰਕੇ ਪਰਮਾਤਮਾ ਦਾ ਨਾਮ ਚੇਤੇ ਵਿੱਚ ਆ ਜਾਂਦਾ ਹੈ। ਉਹਨਾਂ ਕੁਝ ਕੁ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਤਾਰੂ ਪੋਪਟ ਤਾਰਿਆ, ਗੁਰਮੁਖ ਬਾਲ ਸੁਭਾਏ ਉਦਾਸੀ। ਇੱਕ ਛੋਟਾ ਜਿਹਾ ਬਾਲਕ ਸੀ, 10 ਕੁ ਵਰ੍ਹਿਆਂ ਦੀ ਉਹਦੀ ਉਮਰ ਸੀ, ਇਹਦਾ ਨਾਮ ਸੀ ਭਾਈ ਤਾਰੂ। ਪੋਪਟੇ ਦੀ ਗੋਤ ਦਾ ਨਾਮ ਹੈ, ਪੋਪਟ ਗੋਤ ਦਾ ਨਾਮ ਹੈ, ਨਾਮ ਇਹਦਾ ਤਾਰੂ ਹੈ। ਅਤੇ ਉਹ ਹੈ ਸੀ ਇੱਕ ਬਾਲਕ, ਇੱਕ ਬੱਚਾ, 10 ਕੁ ਵਰ੍ਹਿਆਂ ਦੀ ਉਹਦੀ ਉਮਰ ਹੈ, ਕੋਈ ਬਹੁਤੀ ਵੱਡੀ ਉਮਰ ਵੀ ਨਹੀਂ ਸੀ। ਉਹ ਬਚਪਨ ਦੀ ਆਯੂ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਸੀ, ਭਗਤ ਬਣ ਗਿਆ ਸੀ ਭਾਈ ਤਾਰੂ ਪੋਪਟ। ਉਹਦਾ ਜ਼ਿਕਰ ਕੀਤਾ ਹੈ ਭਾਈ ਗੁਰਦਾਸ ਜੀ ਨੇ, ਤਾਰੂ ਪੋਪਟ ਤਾਰਿਆ। ਉਹਦਾ ਨਾਮ ਸੀ ਤਾਰੂ, ਪੋਪਟ ਉਹਦੀ ਗੋਤ ਦਾ ਨਾਮ ਸੀ, ਬਚਪਨਾ ਉਹਦੇ ਵਿੱਚ ਸੀ। ਲੇਕਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਦਰ ਕਰਕੇ, ਕਿਰਪਾ ਕਰਕੇ ਉਸ ਬਾਲਕ ਨੂੰ ਆਪਣਾ ਸਿੱਖ ਬਣਾਇਆ ਅਤੇ ਭਾਵ ਸਾਗਰ ਵਿੱਚੋਂ ਉਹਨੂੰ ਵੀ ਤਾਰ ਦਿੱਤਾ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ, ਤੇਰੇ ਭਰੋਸੇ 'ਤੇ ਬਾਲ ਅਵਸਥਾ ਵਾਲੇ ਉਹਨਾਂ ਭਗਤਾਂ ਨੇ ਆਪ ਵੀ ਤਰਨਾ ਕੀਤਾ ਅਤੇ ਨਾਮ ਦੇ ਭਗਤੀ ਦੇ ਬੇੜੇ 'ਤੇ ਆਪਣੇ ਪਰਿਵਾਰ ਨੂੰ ਵੀ ਬਿਠਾਇਆ ਅਤੇ ਤਾਰਿਆ। ਇਹ ਬਾਲ ਸੁਭਾਏ ਸੀ ਤਾਰੂ ਪੋਪਟ, 10 ਵਰ੍ਹਿਆਂ ਦੀ ਉਮਰ ਹੈ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਮੁਤਾਬਕ 10 ਵਰ੍ਹਿਆਂ ਦੀ ਜਿਹੜੀ ਅਵਸਥਾ ਹੈ ਉਹਨੂੰ ਬਚਪਨ ਹੀ ਕਿਹਾ ਜਾਂਦਾ ਹੈ, ਬਾਲਕ ਹੀ ਆਖਿਆ ਜਾਂਦਾ ਹੈ। 10 ਬਾਲ ਤਨ 10 ਬਾਲ ਤਨ 20 ਸਰਾਵਣ, ਇਹ ਲੰਬੇਰਾ ਸ਼ਬਦ ਹੈ। ਬਾਣੀ ਇਸ ਗੱਲ 'ਤੇ ਮੋਹਰ ਲਾਉਂਦੀ ਹੈ, ਬਾਣੀ ਇਸ ਗੱਲ ਦੀ ਅਗਵਾਈ ਭਰਦੀ ਹੈ ਕਿ 10 ਵਰ੍ਹਿਆਂ ਦੀ ਜਿਹੜੀ ਆਰਯੂ ਹੈ ਇਹ ਤਾਂ ਬਾਲਤਨ ਹੈ, ਬਚਪਨਾ ਹੈ। ਜੇ ਨਦਰ ਹੋ ਜਾਏ, ਜੇ ਕਿਰਪਾ ਹੋ ਜਾਏ ਤੇ ਇਸ ਬਾਲਤਨ ਦੀ ਆਯੂ ਵਿੱਚ ਵੀ ਕੋਈ ਭਗਤ ਹੋ ਜਾਂਦਾ ਹੈ, ਕੋਈ ਸਿੱਖ ਹੋ ਜਾਂਦਾ ਹੈ। ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਂ ਗੁਰੂ ਹੋ ਗਏ, ਇਤਿਹਾਸ ਸਾਡੇ ਸਾਹਮਣੇ ਹੈ। ਬਾਬਾ ਬੁੱਢਾ ਸਾਹਿਬ ਜੀ ਬਾਲ ਅਵਸਥਾ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਖ ਬਣ ਗਏ ਸਨ। ਤਾਰੂ ਪੋਪਟ 10 ਕੁ ਵਰ੍ਹਿਆਂ ਦਾ ਬੱਚਾ ਹੈ, ਬਾਲਕ ਹੈ, ਇਹਦੇ ਅੰਦਰ ਹਜੇ ਬਚਪਨਾ ਹੀ ਸੀ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਇਹਦੇ ਉੱਤੇ ਨਿਗਾਹ ਪੈ ਗਈ, ਨਜ਼ਰ ਹੋ ਗਈ, ਇਹ ਉਹ ਭਗਤ ਬਣ ਗਿਆ ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕੀਤਾ। ਜਗਤ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਲੋਕਾਂ ਦਾ ਭਲਾ ਕਰਨ ਵਾਲਾ ਭਗਤ, ਜਿਹਨੂੰ ਪਰਉਪਕਾਰੀ ਆਖਦੇ ਨੇ, ਜਿਨ੍ਹਾਂ ਦਾ ਇਹ ਸੁਭਾਅ ਹੁੰਦਾ ਜੀ ਦਾਨ ਦੇ ਭਗਤੀ ਲਾਏਨ ਹਰ ਸਿਓ ਲੈਨ ਮਿਲਾਏ, ਲੋਕਾਂ ਨੂੰ ਪਰਮਾਰਥ ਦੇ ਜੀਵਨ ਦਾ ਦਾਨ ਦਿੰਦੇ ਨੇ। ਜੀ ਦਾਨ ਕਾਹਦਾ? ਜੀ ਦਾਨ, ਜੀਵਨ ਦਾਨ ਕਾਹਦਾ? ਪਰਮਾਰਥ ਦੇ ਮਾਰਗ 'ਤੇ ਤੁਰਨ ਦਾ, ਭਗਤੀ ਲਾਉਣ ਵਾਲਾ। ਭਗਤੀ ਇਹ ਇੱਕ ਦਾਨ ਹੈ, ਕਿਸੇ ਨੂੰ ਭਗਤੀ ਦੇ ਨਾਲ ਜੋੜ ਦੇਣਾ ਇਹ ਵੀ ਇੱਕ ਉਹਨਾਂ ਉੱਤੇ ਪਰਉਪਕਾਰ ਹੈ, ਦਾਨ ਹੈ। ਹਰ ਸਿਓ ਲੈਣ ਮਿਲਾਏ, ਇਹ ਬਾਲ ਸੁਭਾਏ ਤਾਰੂ ਪੋਪਟ ਉਦਾਸੀ ਹੋ ਗਿਆ। ਇੱਕ ਤਾਂ ਉਦਾਸੀ ਹੁੰਦੀ ਹੈ ਨਾ, ਜਿਹੜਾ ਉਪਰਾਮ ਹੋ ਜਾਂਦਾ ਕਿਸੇ ਤੋਂ ਦੁਖੀ ਹੋ ਕੇ, ਸੰਸਾਰ ਤੋਂ ਦੁਖੀ ਹੋ ਕੇ ਉਦਾਸੀ ਬਣ ਗਏ ਕਈ ਲੋਕ। ਉਹਨਾਂ ਨੂੰ ਸੰਸਾਰ ਚੰਗਾ ਨਹੀਂ ਲੱਗਾ, ਉਹਨਾਂ ਨੂੰ ਪਰਿਵਾਰ ਚੰਗਾ ਨਹੀਂ ਲੱਗਾ, ਉਹਨਾਂ ਨੂੰ ਹੱਥੀਂ ਕਿਰਤ ਕਰਨੀ ਚੰਗੀ ਨਹੀਂ ਲੱਗੀ। ਉਹ ਸੰਸਾਰ ਨੂੰ ਨਾਸ਼ਵਾਨ ਸਮਝ ਕੇ ਉਦਾਸੀ ਹੋ ਗਏ। ਇੱਕ ਤਾਂ ਉਹ ਉਦਾਸੀ ਹੈ। ਲੇਕਿਨ ਭਾਈ ਤਾਰੂ ਪੋਪਟ ਬਾਲ ਅਵਸਥਾ ਵਿੱਚ ਗੁਰਮੁਖ ਬਣਿਆ, ਗੁਰਮੁਖ ਉਦਾਸੀ, ਉਹ ਉਦਾਸੀ ਬਣ ਗਿਆ ਜਿਹੜਾ ਗੁਰੂ ਵਾਲੇ ਪਾਸੇ ਮੁੱਖ ਕਰਕੇ। ਗੁਰਮੁਖ ਉਦਾਸੀ ਸੰਸਾਰ ਨੂੰ ਛੱਡ ਕੇ ਨਹੀਂ ਭੱਜਦਾ, ਜਗਤ ਨੂੰ ਤਿਲਾਂਜਲੀ ਦੇ ਕੇ ਕਿਤੇ ਹੋਰ ਨਹੀਂ ਜਾਂਦਾ। ਭਾਈ ਤਾਰੂ ਪੋਪਟ ਗੁਰਮੁਖ ਉਦਾਸੀ ਬਣ ਗਿਆ, ਗੁਰਮੁਖ ਬਣ ਗਿਆ, ਗੁਰਸਿੱਖ ਬਣ ਗਿਆ। ਨਹੀਂ ਤਾਂ ਕਈ ਉਦਾਸੀਆਂ ਦੇ ਬਾਰੇ ਵਿੱਚ ਜ਼ਿਕਰ ਆਉਂਦਾ ਹੈ, ਵੱਡੇ ਵੱਡੇ ਰਾਜੇ ਵੀ ਉਦਾਸੀ ਬਣ ਗਏ, ਰਾਜ ਭਾਗ ਨੂੰ ਲੱਤ ਮਾਰ ਕੇ, ਮਹਿਲਾਂ ਨੂੰ ਪਿੱਠ ਦੇ ਕੇ ਦੌੜ ਗਏ, ਉਦਾਸੀ ਬਣ ਗਏ। ਜੋਗੀ ਬਣ ਗਏ, ਕੰਨਾਂ ਵਿੱਚ ਮੁੰਦਰਾਂ ਪਵਾ ਲਈਆਂ, ਜਗਤ ਵਿੱਚ ਰਹਿ ਕੇ ਕਿਰਤ ਵਿਰਤ ਕਰਦਿਆਂ ਹੋਇਆਂ ਖੱਟ ਖਵਾਲਣ ਕਾਰ ਕਰਾਹੀ ਵਾਲੀ ਜ਼ਿੰਦਗੀ ਨਿਰਵਾਹ ਕਰਨ ਵਾਲੇ, ਇਹ ਉਹ ਨਿਰੰਜਨੀ ਭਗਤ, ਨਿਰਅੰਜਨ। ਇੱਕ ਤਾਂ ਉਹ ਨਿਰੰਜਨੀ ਅਖਾੜਾ ਹੈ ਨਾ ਸਨਾਤਨ ਦੇ ਅੰਦਰ, ਉਹ ਨਹੀਂ ਨਿਰੰਜਨੀ ਭਗਤ, ਜਿਹੜੇ ਕਾਲਖ ਤੋਂ, ਮੋਹ ਮਾਇਆ ਦੀ ਕਾਲਖ ਤੋਂ ਰਹਿਤ ਹੋ ਕੇ ਭਗਤੀ ਕਰਦੇ, ਉਹ ਨਿਰੰਜਨੀ ਭਗਤ। ਉਹਨਾਂ ਵਿੱਚ ਸਾਰਿਆਂ ਤੋਂ ਪਹਿਲਾ ਨਾਮ ਜਿਹੜਾ ਭਾਈ ਗੁਰਦਾਸ ਜੀ ਨੇ ਲਿਆ ਹੈ ਉਹ ਹੈ ਤਾਰੂ ਪੋਪਟ ਦਾ। ਦੂਜਾ ਨਾਮ ਕਹਿੰਦੇ ਮੂਲਾ ਕੀੜ ਵਖਾਣੀ ਹੈ, ਚਲਤ ਅਚਰਜ ਲੁਭਤ ਗੁਰਦਾਸੀ। ਇੱਕ ਭਾਈ ਕੀੜ ਹੋਇਆ, ਇੱਕ ਭਾਈ ਮੂਲਾ ਹੋਇਆ। ਇੱਥੇ ਹੀ ਬਸ ਨਹੀਂ, ਗੁਰੂ ਦੇ ਦਾਸਾਂ ਦਾ ਇਹ ਬੜੀ ਲੰਬੀ ਲਿਸਟ ਹੈ, ਇਹ ਗਿਣਤੀ ਵਿੱਚ ਕਈ ਹਨ। ਮੂਲਾ ਉਹਦਾ ਨਾਮ ਹੈ, ਕੀੜ ਉਹਦੀ ਜਾਤ ਹੈ, ਵਖਾਣੀ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜੇ ਸਿੱਖ ਸਨ, ਇੱਕ ਦਾ ਨਾਮ ਕੀੜ ਸੀ, ਇੱਕ ਦਾ ਨਾਮ ਮੂਲਾ ਸੀ, ਇਹਨਾਂ ਨੇ ਭਗਤੀ ਦੇ ਰਸ ਨੂੰ ਮਾਣਿਆ ਅਤੇ ਅਚਰਜ ਜ਼ਿੰਦਗੀ ਨਿਰਵਾਹ ਕਰ ਦਿੱਤੀ, ਗੁਰੂ ਦੇ ਦਾਸਾਂ ਦੇ ਦਾਸ ਹੋ ਕੇ ਰਹਿਣ ਲੱਗ ਪਏ। ਬਾਣੀ ਆਖਦੀ ਹੈ ਕਿ ਦਾਸਾਂ ਦੇ ਦਾਸਾਂ ਦਾ ਦਾਸ ਹੋਣਾ ਭਾਵ ਕਿ ਨਿਮਰਤਾ ਦਾ ਲਖਾਇਕ ਹੈ, ਨੀਵੇਂਪਨ ਦਾ ਲਖਾਇਕ ਹੈ, ਨੀਵਿਆਂ ਤੋਂ ਨੀਵੇਂ। ਇੱਕ ਤਾਂ ਹੁੰਦਾ ਨਾ ਅਭਿਮਾਨੀ ਬੰਦਾ, ਅਹੰਕਾਰੀ ਬੰਦਾ, ਪਰ ਗੁਰੂ ਘਰ ਵਿੱਚ ਨੀਵਿਆਂ ਤੋਂ ਨੀਵੇਂ ਦਾ ਭਾਵ ਕੀ ਹੈ? ਨਿਮਰਤਾ। ਇੱਕ ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਪੜ੍ਹਦੇ ਹਾਂ, ਕੀਟ ਹਸਤੀ ਜੀਤਾ, ਕੀਟ ਹਸਤੀ ਜੀਤਾ, ਕੀਟ ਕੀੜੀ, ਹਸਤੀ ਹਾਥੀ। ਹਾਥੀ ਦਾ ਭਾਵ ਹੰਕਾਰ, ਕੀਟ ਦਾ ਭਾਵ ਹੈ ਕੀੜੀ। ਸਿੰਘ ਬਿਲਾਈ ਹੋਏ ਗਏ ਹੋ, ਤ੍ਰਿਣ ਮੇਰ ਦਖੀਤਾ। ਸਿੰਘ ਦਾ ਭਾਵ ਹੈ ਸ਼ੇਰ, ਬਿਲਾਈ ਦਾ ਭਾਵ ਹੈ ਬਿੱਲੀ। ਸਿੰਘ ਦਾ ਭਾਵ ਹੈ ਹੰਕਾਰ, ਬਿਲਾਈ ਦਾ ਭਾਵ ਹੈ ਨਿਮਰਤਾ। ਜਿਹੜਾ ਹੰਕਾਰ ਸੀ ਉਹ ਨਿਮਰਤਾ ਵਿੱਚ ਤਬਦੀਲ ਹੋ ਗਿਆ, ਨਿਮਾਣਾ ਹੋ ਗਿਆ, ਇਹ ਉਹ ਸਿੱਖ ਸਨ। ਇੱਕ ਭਾਈ ਮੂਲਾ ਕੀੜ ਸੀ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਭਗਤੀ ਵਿੱਚ ਲੁਭਾਏਮਾਨ ਹੋ ਗਏ। ਲੁਭਿਤ ਦਾ ਭਾਵ ਕੀ ਹੈ? ਲੁਭਾਏਮਾਨ ਹੋ ਜਾਣਾ, ਮੁਰੀਦ ਹੋ ਜਾਣਾ, ਜਿਸ ਨੂੰ ਆਪਾਂ ਕਹਿੰਦੇ ਹਾਂ ਲੁਭਿਤ। ਗੁਰਦਾਸੀ, ਇਹ ਗੁਰੂ ਦੇ ਦਾਸ ਬਣ ਗਏ, ਗੁਰੂ ਦੇ ਸਿੱਖ ਬਣ ਗਏ। ਪਿਰਥਾ ਖੇਡਾ ਸੋਏਰੀ, ਚਰਨ ਸ਼ਰਨ ਸੁਖ ਸਹਿਜ ਨਿਵਾਸੀ। ਹੁਣ ਇੱਕ ਸਿੱਖ ਦਾ ਨਾਮ ਹੈ ਭਾਈ ਪਿਰਥਾ ਜੀ, ਇੱਕ ਦਾ ਨਾਮ ਹੈ ਭਾਈ ਖੇਡਾ ਜੀ, ਇੱਕ ਦਾ ਨਾਮ ਹੈ ਭਾਈ ਸੋਏਰੀ ਜੀ। ਇਹਨਾਂ ਸਿੱਖਾਂ ਦੇ ਕੇਵਲ ਨਾਮ ਹੀ ਲਿਖੇ ਨੇ ਭਾਈ ਗੁਰਦਾਸ ਜੀ ਨੇ। ਇਹ ਕਦੋਂ ਮਿਲੇ, ਕਿੱਥੇ ਮਿਲੇ, ਇਹਨਾਂ ਦੇ ਜੀਵਨ ਵਿੱਚ ਕਿਹੜੀਆਂ ਕਿਹੜੀਆਂ ਘਟਨਾਵਾਂ ਘਟੀਆਂ, ਭਾਈ ਗੁਰਦਾਸ ਜੀ ਨੇ ਕੋਈ ਵਿਸਥਾਰ ਨਹੀਂ ਕੀਤਾ ਬਹੁਤਾ। ਕੇਵਲ ਸਿੱਖਾਂ ਦੇ ਨਾਮ ਲਿਖੇ ਨੇ, ਨਾਮ ਦੀ ਹੀ ਚਰਚਾ ਕੀਤੀ ਹੈ ਕਿ ਇਹ ਉਹ 94 ਸਿੱਖ ਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਜਿਨ੍ਹਾਂ ਸਿੱਖਾਂ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦੇ। ਉਂਝ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਜ਼ਿਕਰ ਹੈ, ਪਰ ਸਾਰਿਆਂ ਦਾ ਨਾਮ ਕਿਤੇ ਵੀ ਨਹੀਂ ਆਉਂਦਾ, ਬਹੁਤ ਥੋੜ੍ਹੇ ਹੀ ਸਿੱਖ ਨੇ। ਇਤਿਹਾਸ ਵਿੱਚ ਲਿਖਿਆ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਜਦੋਂ ਰਚਨਾ ਕੀਤੀ ਗਈ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਆਉਣਾ ਜਾਣਾ, ਉਹਦਾ ਕਾਰਨ ਸੀ ਕਿ ਸੰਸਾਰੀ ਜ਼ਿੰਦਗੀ ਦੇ ਉਹ ਆਖਰੀ ਵਰੇ ਸਨ ਅਤੇ ਪੱਕਾ ਟਿਕਾਣਾ ਹੋ ਗਿਆ ਸੀ ਸਤਿਗੁਰੂ ਜੀ ਦਾ, ਇੱਕ ਪੱਕੀ ਧਰਮਸ਼ਾਲਾ ਬੰਨ੍ਹ ਦਿੱਤੀ ਸੀ ਗੁਰੂ ਨਾਨਕ ਦੇਵ ਜੀ ਨੇ। ਪਹਿਲਾਂ ਤਾਂ ਇਹ ਯਾਤਰਾਵਾਂ 'ਤੇ ਸਨ, ਉਦਾਸੀਆਂ ਵਿੱਚ ਸਨ। ਜਦੋਂ ਸਿੱਖਾਂ ਨੂੰ ਪਤਾ ਲੱਗਾ ਕਿ ਹੁਣ ਸਤਿਗੁਰੂ ਜੀ ਨੇ ਆਪਣਾ ਪੱਕਾ ਨਿਵਾਸ ਕਰ ਲਿਆ ਹੈ ਕਰਤਾਰਪੁਰ, ਫਿਰ ਜਿੱਥੇ ਜਿੱਥੇ ਵੀ ਸਿੱਖੀ ਸੀ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ, ਉਹ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰਨ ਵਾਸਤੇ ਕਰਤਾਰਪੁਰ ਆਉਣ ਲੱਗ ਪਏ। ਸਿੱਖ ਵੀ ਆਉਣ ਲੱਗ ਪਏ, ਕੋਈ ਪੀਰ ਵੀ ਆਉਣ ਲੱਗ ਪਏ, ਜੋਗੀ ਦਿਵਗੰਬਰ ਵੀ ਆਉਣ ਲੱਗ ਪਏ, ਕਈ ਤਰ੍ਹਾਂ ਦੇ ਪਰਮਾਰਥ ਦੇ ਮਾਰਗ ਵਾਲੇ ਵੀ ਆਉਣ ਲੱਗ ਪਏ। ਇਸੇ ਤਰ੍ਹਾਂ ਭਾਈ ਲਹਿਣਾ ਜੀ ਵੀ ਇੱਕ ਦਿਨ ਆ ਗਏ ਕਰਤਾਰਪੁਰ ਦੀ ਧਰਤੀ 'ਤੇ, ਜਿਨ੍ਹਾਂ ਨੂੰ ਆਪਾਂ ਅੱਜ ਗੁਰੂ ਅੰਗਦ ਦੇਵ ਜੀ ਦੂਜੇ ਪਾਤਸ਼ਾਹ ਕਹਿੰਦੇ ਹਾਂ। ਉਹ ਵੀ ਉਂਝ ਸਿੱਧਾ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਣ ਨਹੀਂ ਸਨ ਆਏ, ਉਹ ਤਾਂ ਸਨਾਤਨ ਮਤ ਵਿੱਚੋਂ ਸਨ, ਹਿੰਦੂ ਧਰਮ ਵਿੱਚੋਂ ਸਨ, ਉਹ ਆਪਣੀ ਯਾਤਰਾ 'ਤੇ ਜਾ ਰਹੇ ਸਨ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨ ਕਰਨ ਵਾਸਤੇ। ਪਰ ਰਾਹ ਪੈਂਡਾ ਲੰਬਾ ਹੁੰਦਾ, ਯਾਤਰਾ ਲੰਬੇਰੀ ਹੁੰਦੀ, ਅਤੇ ਰਸਤੇ ਵਿੱਚ ਕੋਈ ਕੁਟੀਆ ਹੁੰਦੀ ਉੱਥੇ ਆਰਾਮ ਕਰ ਲੈਂਦੇ, ਕੋਈ ਧਰਮਸ਼ਾਲਾ ਹੁੰਦੀ ਉੱਥੇ ਆਰਾਮ ਕਰ ਲੈਂਦੇ, ਰਾਹੀ ਪਾਉਂਦੀ ਅੱਜ ਦੀ ਤਰ੍ਹਾਂ ਆਸ਼ਰਮ ਬਣੇ ਹੋਏ ਸਨ, ਖਾਸ ਕਰਕੇ ਤੀਰਥਾਂ 'ਤੇ ਜਾਣ ਵਾਲੇ ਰਸਤਿਆਂ 'ਤੇ ਆਸ਼ਰਮ ਅੱਜ ਵੀ ਦਿਸ ਪੈਂਦੇ ਨੇ। ਉੱਥੇ ਜਿਹੜੇ ਲੋਕ ਜਾਂਦੇ ਨੇ ਉਹ ਆਰਾਮ ਕਰਦੇ ਨੇ, ਯਾਤਰਾ ਵਾਲੇ ਠਹਿਰਾਓ ਕਰਦੇ ਹਨ। ਗੁਰੂ ਅੰਗਦ ਦੇਵ ਜੀ ਦੇ ਬਾਰੇ ਲਿਖਿਆ, ਉਹ ਜਾ ਤੇ ਰਹੇ ਸਨ ਅੱਗੇ ਨੂੰ ਦੇਵੀ ਦੇ ਦੀਦਾਰ ਕਰਨ ਵਾਸਤੇ, ਦੇਵੀ ਦੇ ਦਰਸ਼ਨ ਕਰਨ ਵਾਸਤੇ, ਪਰ ਉਹਨਾਂ ਨੂੰ ਰਾਤ ਪੈ ਗਈ। ਰਾਤਰੀ ਦਾ ਵਿਸ਼ਰਾਮ ਕਰਨ ਵਾਸਤੇ ਫਿਰ ਉਹ ਗੁਰੂ ਨਾਨਕ ਮਹਾਰਾਜ ਜੀ ਵੱਲੋਂ ਬਣਾਈ ਹੋਈ ਕਰਤਾਰਪੁਰ ਦੀ ਧਰਮਸ਼ਾਲਾ ਵਾਲੇ ਪਾਸੇ ਰੁੱਖ ਕਰ ਲਿਆ, ਕਿਉਂਕਿ ਆਲੇ ਦੁਆਲੇ ਦੂਰ ਦੁਰਾਡੇ ਤੱਕ ਗੁਰੂ ਨਾਨਕ ਮਹਾਰਾਜ ਜੀ ਵੱਲੋਂ ਬਣਾਈ ਹੋਈ ਇਸ ਧਰਮਸ਼ਾਲਾ ਦੀ ਚਰਚਾ ਸੀ। ਖਾਸ ਕਰਕੇ ਰਾਹੀ ਪਾਂਧੀ ਜਿਹੜੇ ਹੁੰਦੇ ਨੇ ਉਹ ਤਾਂ ਪੁੱਛ ਦੱਸ ਕਰਦੇ ਹਨ ਕਿ ਅਸੀਂ ਲੰਬੇ ਪੈਂਡੇ 'ਤੇ ਜਾਣਾ ਹੈ, ਰਸਤੇ ਵਿੱਚ ਰੁਕਣ ਵਾਸਤੇ ਕੋਈ ਆਸ਼ਰਮ ਹੋਵੇ, ਕੋਈ ਧਰਮਸ਼ਾਲਾ ਹੋਵੇ। ਔਰ ਗੁਰੂ ਨਾਨਕ ਦੇਵ ਜੀ ਵੱਲੋਂ ਰਾਵੀ ਨਦੀ ਦੇ ਕੰਢੇ 'ਤੇ ਕਰਤਾਰਪੁਰ ਨਗਰ ਵਸਾ ਕੇ ਬਣੀ ਹੋਈ ਧਰਮਸ਼ਾਲਾ ਦਾ ਚਰਚਾ ਦੂਰ ਦੁਰਾਡੇ ਤੱਕ ਹੋ ਗਿਆ ਸੀ। ਇਸੇ ਤਰ੍ਹਾਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਆਉਣ ਲੱਗ ਪਈਆਂ ਸਨ, ਪਰ ਸਾਰਿਆਂ ਦੇ ਨਾਮ ਨਹੀਂ ਲਿਖੇ ਗਏ, ਸਾਰਿਆਂ ਦਾ ਨਾਮ ਨਹੀਂ ਦੱਸਿਆ ਗਿਆ। ਕੁਝ 94 ਸਿੱਖ ਨੇ ਜਿਨ੍ਹਾਂ ਦੀ ਵੱਡੀ ਘਾਲ ਸੀ, ਵੱਡੀ ਕਮਾਈ ਸੀ, ਉਹਨਾਂ ਸਿੱਖਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਜਾਂ ਸਾਡੇ ਸਿੱਖ ਇਤਿਹਾਸ ਨੇ ਲਿਖਿਆ ਹੈ। ਜਿੰਨੀ ਗਿਣਤੀ ਵਿੱਚ ਸਿੱਖ ਆਉਂਦੇ ਸਨ ਕਰਤਾਰਪੁਰ, ਉਨੀ ਗਿਣਤੀ ਵਿੱਚ ਕਿਸੇ ਦਾ ਨਾਮ ਨਹੀਂ ਹੈ। ਨਾਮ ਤਾਂ ਥੋੜ੍ਹੇ ਜਿਹੇ ਨੇ ਉਂਗਲਾਂ 'ਤੇ ਗਿਣੇ ਜਾਣ ਵਾਲੇ। ਉਹਨਾਂ ਵਿੱਚ ਭਾਈ ਤਾਰੂ ਜੀ ਦਾ ਨਾਮ ਆਇਆ ਹੈ, ਮੁੱਲਾ ਦਾ ਨਾਮ ਆਇਆ ਹੈ, ਭਾਈ ਕੀੜ ਜੀ ਦਾ ਨਾਮ ਆਇਆ ਹੈ, ਫਿਰ ਕਹਿੰਦੇ ਪਿਰਥਾ ਖੇਡਾ ਸੋਏਰੀ। ਇਹ ਤਿੰਨ ਸਿੱਖ ਵੱਖੋ ਵੱਖਰੇ ਨੇ, ਇੱਕ ਦਾ ਨਾਮ ਪਿਰਥਾ ਹੈ, ਇੱਕ ਦਾ ਨਾਮ ਹੈ ਭਾਈ ਖੇਡਾ, ਇੱਕ ਦਾ ਨਾਮ ਹੈ ਭਾਈ ਸੋਏਰੀ। ਕਹਿੰਦੇ ਚਰਨ ਸ਼ਰਨ ਸੁਖ ਸਹਿਜ ਨਿਵਾਸੀ। ਇਹਨਾਂ ਸਿੱਖਾਂ ਨੇ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਲੈ ਲਈ। ਚਰਨ ਸ਼ਰਨ, ਚਰਨ ਸ਼ਰਨ ਦਾ ਕੀ ਭਾਵ ਹੈ? ਚਰਨਾਂ ਦੀ ਸ਼ਰਨ ਲੈ ਲੈਣੀ, ਚਰਨਾਂ ਦੀ ਪਨਾਹ ਲੈ ਲੈਣੀ, ਕਿਸੇ ਦੀ ਟੇਕ ਲੈ ਲੈਣੀ, ਕਿਸੇ ਦਾ ਆਸਰਾ ਲੈ ਲੈਣਾ। ਇਹਨਾਂ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਰਨ ਲਈ ਅਤੇ ਬਖਸ਼ਿਸ਼ ਕਿਹੜੀ ਹੋ ਗਈ? ਸੁੱਖ ਸਹਿਜ ਨਿਵਾਸੀ, ਆਤਮਕ ਸੁੱਖ ਆਨੰਦ ਸਹਿਜ, ਇਹਦੇ ਵਿੱਚ ਇਹਨਾਂ ਦੇ ਮਨ ਦਾ ਨਿਵਾਸ ਹੋ ਗਿਆ, ਸੁੱਖ ਸਹਿਜ ਨਿਵਾਸੀ ਹੋ ਗਏ। ਕਈਆਂ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇੱਕ ਪੌੜੀ ਆਪਾਂ ਪੜ੍ਹਦੇ ਹਾਂ ਨਾ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਪਾਏ ਅਮੁੱਲਾ ਸਮਾਹੇ। ਇਹ ਲੰਬੇਰੀ ਪੌੜੀ ਹੈ। ਅਮੁੱਲ ਦਾ ਭਾਵ ਕੀ ਹੈ? ਮੁੱਲ ਤੋਂ ਪਰਾਂ। ਮੁੱਲ ਕਹਿੰਦੇ ਨੇ ਕੀਮਤ ਨੂੰ, ਅਤੇ ਨਾਲ ਐੜਾ ਲੱਗ ਜਾਏ ਅਤੇ ਉਲਟਾ ਹੋ ਗਿਆ ਇਹਦਾ ਅਰਥ। ਅਮੁੱਲ ਜਿਹਦਾ ਮੁੱਲ ਨਹੀਂ ਹੁੰਦਾ, ਜਿਹਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹ ਅਮੁੱਲ ਹੈ। ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੇਰੇ ਗੁਣ ਵੀ ਅਮੁੱਲ ਨੇ, ਤੇਰੇ ਭੰਡਾਰ ਵੀ ਅਮੁੱਲ ਨੇ, ਅਤੇ ਤੇਰੇ ਨਾਮ ਦੇ ਵਪਾਰੀ ਵੀ ਅਮੁੱਲ ਹੀ ਹਨ, ਮੁੱਲ ਤੋਂ ਪਰਾਂ ਹਨ, ਕੀਮਤ ਤੋਂ ਪਰਾਂ ਹਨ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਇਹ ਸਾਰੇ ਕੀਮਤ ਤੋਂ ਪਰਾਂ ਦੀਆਂ ਗੱਲਾਂ ਨੇ। ਤੇਰੇ ਦਰ 'ਤੇ ਆਉਣ ਵਾਲੇ ਵੀ ਅਮੁੱਲ ਹੈ, ਅਮੁੱਲ ਆਵੇ ਆਉਂਦੇ ਨੇ ਜਿਹੜੇ ਤੇਰੇ ਦਰ 'ਤੇ, ਉਹ ਵੀ ਅਮੁੱਲਕ ਹੀ ਨੇ, ਕੀਮਤ ਤੋਂ ਪਰਾਂ ਨੇ, ਅਮੁੱਲ ਲੈ ਜਾਹੇ। ਅਤੇ ਜਿਹੜਾ ਖਜ਼ਾਨਾ ਉਹ ਤੇਰੇ ਕੋਲੋਂ ਲੈ ਕੇ ਜਾਂਦੇ ਨੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਵੀ ਅਮੁੱਲਕ ਹੀ ਖਜ਼ਾਨਾ ਲੈ ਜਾਂਦੇ ਨੇ। ਉਂਝ ਤਾਂ ਕੋਈ ਵੀ ਤਜੌਰੀ ਖਜ਼ਾਨਾ ਹੈ ਉਹਦੀ ਕੀਮਤ ਹੁੰਦੀ ਹੈ, ਪਰ ਤੇਰੇ ਦਰ ਦਾ ਜਿਹੜਾ ਖਜ਼ਾਨਾ ਹੈ ਉਹ ਅਮੁੱਲ ਹੈ, ਕੀਮਤ ਤੋਂ ਪਰਾਂ ਹੈ। ਉਹ ਵਪਾਰੀ ਵੀ ਅਤੇ ਉਹ ਭੰਡਾਰਾ ਵੀ ਅਮੁੱਲ ਹੈ, ਅਮੁੱਲ ਕੀ ਹੈ। ਇਹ ਜਿਹੜੇ ਸਿੱਖ ਨੇ ਇਹ ਅਭਿਆਸੀ ਹੋ ਗਏ। ਅੱਗੇ ਕਹਿੰਦੇ ਭਲਾ ਰਬਾਬ ਵਜਾਇੰਦਾ ਮਜਲਸ ਮਰਦਾਨਾ ਮਿਰਾਸੀ। ਹੁਣ ਭਾਈ ਮਰਦਾਨਾ ਜੀ ਤੇ ਬਹੁਤ ਵੱਡਾ ਨਾਮ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ੁਰੂਆਤੀ ਨਾਮ ਹੈ। ਭਾਈ ਮਰਦਾਨਾ ਤੇ ਤਲਵੰਡੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ ਸੀ, ਬਾਕੀ ਤੇ ਬਾਅਦ ਵਿੱਚ ਬਹੁਤ ਗਿਣਤੀ ਵਿੱਚ ਸਿੱਖ ਬਣੇ ਨਾ। ਕਤਾਰ ਦੇ ਵਿੱਚ ਜਿਹੜਾ ਪਹਿਲਾ ਨਾਮ ਆਉਂਦਾ ਹੈ ਉਹ ਭਾਈ ਮਰਦਾਨਾ ਜੀ ਦਾ ਹੀ ਹੈ, ਸਿੱਖੀ ਰੂਪ ਵਿੱਚ, ਜਿਸ ਨੇ ਗੁਰੂ ਨਾਨਕ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਉਣਾ ਕੀਤਾ, ਉਹਦਾ ਜ਼ਿਕਰ ਭਾਈ ਗੁਰਦਾਸ ਵਿਸ਼ੇਸ਼ ਕਰਕੇ ਕਰ ਰਹੇ ਨੇ। ਜਿਹੜੀਆਂ ਪਹਿਲੀਆਂ ਪੰਕਤੀਆਂ ਨਾ, ਇੱਕ ਇੱਕ ਪੰਕਤੀ ਵਿੱਚ ਤਿੰਨ ਤਿੰਨ ਸਿੱਖਾਂ ਦਾ ਨਾਮ ਦੱਸਿਆ, ਚਾਰ ਚਾਰ ਸਿੱਖਾਂ ਦਾ ਨਾਮ ਲੈਣਾ ਕੀਤਾ, ਪਰ ਇੱਥੇ ਭਾਈ ਮਰਦਾਨਾ ਜੀ ਵਾਸਤੇ ਵਿਸ਼ੇਸ਼ ਕਰਕੇ ਇੱਕ ਪੰਕਤੀ ਲਿਖੀ ਹੈ। ਇਸ ਤੋਂ ਪਹਿਲੀ ਜਿਹੜੀ ਪੰਕਤੀ ਹੈ ਉਹਦੇ ਵਿੱਚ ਪਿਰਥਾ ਖੇਡਾ ਸੋਏਰੀ, ਤਿੰਨ ਸਿੱਖਾਂ ਦਾ ਨਾਮ ਹੈ ਇੱਕ ਪੰਕਤੀ ਵਿੱਚ, ਪਰ ਜਦੋਂ ਭਾਈ ਮਰਦਾਨਾ ਜੀ ਬਾਰੇ ਲਿਖਿਆ ਤਾਂ ਕਹਿੰਦੇ ਭਲਾ ਰਬਾਬ ਵਜਾਇੰਦਾ, ਇਹ ਉਹਦਾ ਤਖਲਸ ਸੀ, ਇਹ ਉਹਦਾ ਗੁਣ ਸੀ। ਰਬਾਬ ਭਲੀ ਵਜਾਉਂਦਾ ਸੀ, ਬੜੀ ਚੰਗੀ ਰਬਾਬ ਵਜਾਉਂਦਾ ਸੀ, ਮਜਲਸ ਮਰਦਾਨਾ ਮਿਰਾਸੀ। ਮਜਲਸ ਦਾ ਭਾਵ ਕੀ ਹੈ? ਸੰਗਤ। ਉਂਝ ਤਾਂ ਆਪਾਂ ਮਜਲਸ ਕਿਹਨੂੰ ਕਹਿੰਦੇ ਹਾਂ? ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਨੇ, ਗੀਤ ਸੰਗੀਤ ਹੁੰਦਾ ਹੈ, ਉਹਨੂੰ ਵੀ ਮਜਲਸ ਕਹਿ ਦਿੰਦੇ ਹਾਂ। ਜਿੱਥੇ ਨਾਟਕ ਚਿਟਕ ਹੁੰਦੇ ਨੇ, ਗੀਤ ਸੰਗੀਤ ਹੁੰਦਾ ਹੈ, ਕਹਿੰਦੇ ਮਜਲਸ ਲੱਗੀ ਹੋਈ ਹੈ। ਪਰ ਇਹ ਦੁਨਿਆਵੀ ਮਜਲਸ ਨਹੀਂ ਜਿੱਥੇ ਬੈਠ ਕੇ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ। ਇਹ ਸੰਸਾਰੀ ਮਜਲਸ ਦੀ ਗੱਲ ਨਹੀਂ ਹੈ। ਕਹਿੰਦੇ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ ਨਾ ਮੇਰਾ ਮਰਦਾਨਾ ਸੀ। ਗੁਰੂ ਨਾਨਕ ਦੇਵ ਜੀ ਦੇ ਦਰ ਦੀ ਮਜਲਸ ਵਿੱਚ ਬੈਠ ਕੇ ਇਹ ਬੜੀ ਭਲੀ ਰਬਾਬ ਵਜਾਉਂਦਾ ਸੀ, ਬਹੁਤ ਸੁੰਦਰ ਰਬਾਬ ਵਜਾਉਂਦਾ ਸੀ ਭਾਈ ਮਰਦਾਨਾ। ਜਦੋਂ ਵੀ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਾਂਗੇ, ਭਾਈ ਮਰਦਾਨਾ ਜੀ ਦਾ ਨਾਮ ਨਾਲ ਨਾਲ ਹੀ ਚੱਲੇਗਾ, ਨਾਲ ਨਾਲ ਹੀ ਤੁਰੇਗਾ। ਕੋਈ ਵੀ ਐਸੀ ਘਟਨਾ ਸਾਖੀ ਇਤਿਹਾਸ ਨਹੀਂ ਯਾਤਰਾਵਾਂ ਦੇ ਵਿੱਚ ਜਿਹਦੇ ਵਿੱਚ ਭਾਈ ਮਰਦਾਨਾ ਜੀ ਦਾ ਨਾਮ ਨਾ ਆਇਆ ਹੋਵੇ। ਪਹਿਲੀ ਉਦਾਸੀ ਤੋਂ ਲੈ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਹੀ ਰਹੇ ਨੇ ਔਰ ਉਹਨਾਂ ਨੂੰ ਰਬਾਬੀ ਆਖਿਆ ਗਿਆ। ਭਾਈ ਗੁਰਦਾਸ ਜੀ ਨੇ ਭਲਾ ਰਬਾਬੀ ਆਖਿਆ, ਚੰਗਾ ਰਬਾਬੀ ਆਖਿਆ, ਇੱਕ ਸੱਚਾ ਸੁੱਚਾ ਰਬਾਬੀ ਆਖਿਆ ਜੋ ਗੁਰੂ ਦੇ ਭੈ ਵਿੱਚ ਰਹਿਣ ਵਾਲਾ ਸੀ, ਜੋ ਗੁਰੂ ਦੀ ਭਾਵਨਾ ਵਿੱਚ ਰਹਿਣ ਵਾਲਾ ਸੀ। ਸਾਰੇ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਅਤੇ ਨਾਲ ਉਹਦਾ ਤਖੱਲਸ ਜਿਹੜਾ ਹੈ ਗੁਣ ਸੀ ਉਹ ਸੀ ਰਬਾਬ ਵਜਾਉਣ ਵਾਲਾ ਰਬਾਬੀ। ਇਹ ਪੌੜੀ ਆਪਾਂ ਬੜੀ ਵਾਰ ਸੁਣਦੇ ਹਾਂ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਅਕਾਲ ਦਾ ਰੂਪ ਸੀ ਬਾਬਾ ਗੁਰੂ ਨਾਨਕ, ਉਹ ਰੱਬ ਦਾ ਰੂਪ ਹੈ, ਅਤੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜਾ ਦੂਜਾ ਰੂਪ ਹੈ ਉਹ ਹੈ ਭਾਈ ਮਰਦਾਨਾ। ਅਤੇ ਉਹਦਾ ਗੁਣ ਕੀ ਹੈ, ਉਹਦੀ ਪਹਿਚਾਣ ਕੀ ਹੈ, ਰਬਾਬੀ। ਗੁਰੂ ਨਾਨਕ ਦੇਵ ਜੀ ਦੀ ਪਹਿਚਾਣ ਵੀ ਦੱਸੀ ਅਤੇ ਭਾਈ ਮਰਦਾਨਾ ਜੀ ਦੀ ਪਹਿਚਾਣ ਵੀ ਦੱਸੀ। ਗੁਰੂ ਨਾਨਕ ਦੇਵ ਜੀ ਦੀ ਪਹਿਚਾਣ ਕੀ ਸੀ, ਅਕਾਲ ਰੂਪ, ਰੱਬ ਦਾ ਰੂਪ, ਪਰਮਾਤਮਾ ਦਾ ਰੂਪ। ਇਹ ਤਾਂ ਗੁਰੂ ਨਾਨਕ ਮਹਾਰਾਜ ਜੀ ਦੀ ਪਹਿਚਾਣ ਹੈ ਕਿ ਉਹ ਅਕਾਲ ਦਾ ਰੂਪ ਨੇ, ਉਹ ਪਰਮਾਤਮਾ ਦਾ ਰੂਪ ਨੇ, ਉਹ ਰੱਬ ਦਾ ਰੂਪ ਨੇ। ਅਤੇ ਦੂਜੇ ਨੰਬਰ 'ਤੇ ਨਾਮ ਭਾਈ ਮਰਦਾਨਾ ਦਾ ਅਤੇ ਨਾਲ ਲਿਖਿਆ ਰਬਾਬੀ ਮਰਦਾਨਾ। ਇੱਥੇ ਭਾਈ ਗੁਰਦਾਸ ਕਹਿੰਦੇ ਨੇ ਇਹ ਰਬਾਬੀ ਭਲੀ ਰਬਾਬ ਵਜਾਉਣ ਵਾਲਾ ਜਿਸ ਦਾ ਨਾਮ ਸੀ ਭਾਈ ਮਰਦਾਨਾ, ਲੇਕਿਨ ਇਹ ਗੁਰੂ ਨਾਨਕ ਦੇਵ ਜੀ ਦੀ ਸਤ ਸੰਗਤ ਰੂਪੀ ਮਜਲਸ ਵਿੱਚ ਬੈਠ ਕੇ ਰਬਾਬ ਵਜਾਉਂਦਾ ਸੀ। ਹੋਰ ਵੀ ਲਿਖਿਆ ਇਹਦੇ ਬਾਰੇ ਕਿ ਇਹਨੂੰ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਕਰਕੇ ਭਾਈ ਫਿਰਨ ਦੇ ਕੋਲ ਭੇਜਿਆ ਸੀ ਰਬਾਬ ਲੈਣ ਵਾਸਤੇ, ਕਰਤਾਰਪੁਰ ਸਾਹਿਬ ਤੋਂ, ਕਰਤਾਰਪੁਰ ਸੁਲਤਾਨਪੁਰ ਸਾਹਿਬ ਤੋਂ। ਸੁਲਤਾਨਪੁਰ ਦੇ ਨੇੜੇ ਹੀ ਇੱਕ ਨਗਰ ਸੀ ਜਿੱਥੇ ਭਾਈ ਫਿਰਨ ਦਾ ਰਹਿੰਦਾ ਸੀ, ਉੱਥੇ ਅੱਜ ਕੱਲ੍ਹ ਗੁਰਦੁਆਰਾ ਹੈ ਰਬਾਬ ਸਰ। ਭਾਈ ਫਿਰੰਦੇ ਦਾ ਉਹ ਪਿੰਡ ਸੀ, ਭਾਈ ਫਿਰੰਦਾ ਇੱਕ ਕਾਰੀਗਰ ਸੀ, ਰਬਾਬ ਬਣਾਉਣ ਵਿੱਚ ਮੁਹਾਰਤ ਨੂੰ ਹਾਸਲ ਸੀ। ਕੋਈ ਵੀ ਕਾਰੀਗਰ ਹੁੰਦਾ ਉਹਦੇ ਹੱਥ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ, ਚੰਗਿਆਈ ਹੁੰਦੀ ਹੈ, ਗੁਣ ਹੁੰਦਾ, ਅਤੇ ਉਹਦੇ ਨਾਮ ਦੀ ਫਿਰ ਚਰਚਾ ਦੂਰ ਦੁਰਾਡੇ ਤੱਕ ਹੋ ਜਾਂਦੀ ਹੈ ਕਿਸੇ ਵੀ ਕੰਮ ਵਿੱਚ ਜਿਹੜਾ ਬੰਦਾ ਨਿਪੁੰਨ ਹੁੰਦਾ। ਅਤੇ ਇਸ ਦਾ ਨਾਮ ਸੀ ਭਾਈ ਫਿਰਨ ਦਾ, ਅਤੇ ਰਬਾਬ ਬਣਾਉਣ ਵਿੱਚ ਬੜਾ ਮਾਹਿਰ ਸੀ। ਦੂਰ ਦੁਰਾਡੇ ਤੋਂ ਲੋਕ ਇਹਦੇ ਕੋਲ ਰਬਾਬ ਬਣਾਉਣ ਵਾਸਤੇ ਸੰਗੀਤਕਾਰ ਬੰਦੇ ਆਉਂਦੇ ਰਹਿੰਦੇ ਸਨ ਇਹਦੇ ਕੋਲ। ਅੱਜ ਵੀ ਜਿਹੜੇ ਚੰਗੇ ਸੰਗੀਤਕਾਰ ਯੰਤਰ ਬਣਾਉਣ ਵਾਲੇ ਉਹਨਾਂ ਦਾ ਨਾਮ ਬੜਾ ਦੂਰ ਹੈ, ਦੂਰ ਦੁਰਾਡੇ ਤੱਕ ਫੈਲਿਆ ਹੋਇਆ। ਫਿਰੰਦਾ ਜੀ ਦਾ ਨਾਮ ਸੀ, ਰਬਾਬ ਵਜਾਉਣ ਵਿੱਚ ਬੜਾ ਨਿਪੁੰਨ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਇਹਦੇ ਕੋਲੋਂ ਰਬਾਬ ਲੈਣ ਵਾਸਤੇ ਭਾਈ ਮਰਦਾਨਾ ਜੀ ਨੂੰ ਆਪ ਤੋਰਿਆ ਸੀ। ਕਹਿਣ ਲੱਗੇ ਮਰਦਾਨਾ ਜੀ ਫਲਾਣੇ ਅਸਥਾਨ 'ਤੇ ਚਲੇ ਜਾਓ, ਉੱਥੇ ਭਾਈ ਫਿਰੰਦੇ ਨਾਮ ਦਾ ਕੋਈ ਹੈ ਕਾਰੀਗਰ, ਸਾਡਾ ਨਾਮ ਉਹਨੂੰ ਲੈ ਦੇਣਾ ਅਤੇ ਇੱਕ ਰਬਾਬ ਸਾਨੂੰ ਚੰਗੀ ਬਣਾ ਕੇ ਦੇਵੇ। ਗੁਰੂ ਇਤਿਹਾਸ ਵਿੱਚ ਲਿਖੀ ਹੈ ਇਹ ਕਥਾ, ਸਾਰੀ ਲੰਬੇਰੀ ਕਥਾ ਹੈ। ਕਹਿੰਦੇ ਨੇ ਭਾਈ ਮਰਦਾਨਾ ਜੀ ਚਲੇ ਤਾਂ ਗਏ, ਪਰ ਉਹ ਜਿਸ ਮਨੁੱਖ ਦੀ ਪਹਿਚਾਣ ਦੱਸੀ ਸੀ ਉਹ ਮਿਲ ਨਹੀਂ ਸੀ ਰਿਹਾ, ਲੱਭ ਨਹੀਂ ਸੀ ਰਿਹਾ। ਲੱਭਦੇ ਲੱਭਦੇ ਲੱਭਦੇ ਲੱਭਦੇ ਥੱਕ ਗਏ, ਹਾਰ ਗਏ, ਟੁੱਟ ਗਏ। ਥੱਕੇ ਹੋਏ ਭਾਈ ਮਰਦਾਨਾ ਜੀ ਇੱਕ ਰੁੱਖ ਦੀ ਠੰਡੀ ਛਾਂ ਥੱਲੇ ਬੈਠ ਗਏ। ਚਿੰਤਾ ਤੁਰ ਸਨ ਕਿ ਜਿਸ ਕੰਮ ਵਾਸਤੇ ਗੁਰੂ ਨਾਨਕ ਮਹਾਰਾਜ ਜੀ ਨੇ ਮੈਨੂੰ ਭੇਜਿਆ ਹੈ, ਮੈਨੂੰ ਲੱਗਦਾ ਨਹੀਂ ਮੈਂ ਉਸ ਕੰਮ ਵਿੱਚ ਸਫਲ ਹੋ ਜਾਵਾਂਗਾ। ਜਿਸ ਫਰੰਦੇ ਨਾਮ ਦੇ ਬੰਦੇ ਮਨੁੱਖ ਕੋਲ ਮੈਨੂੰ ਭੇਜਿਆ ਗਿਆ ਉਹਦਾ ਤਾਂ ਕੋਈ ਥਹੁ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਹੈ। ਉਹ ਜਿਸ ਤਰ੍ਹਾਂ ਗੁਰੂ ਇਤਿਹਾਸ ਨੇ ਜ਼ਿਕਰ ਕੀਤਾ, ਨਿੰਮੋ ਝੂਣ ਹੋ ਕੇ ਬੈਠੇ ਹੋਏ ਭਾਈ ਮਰਦਾਨਾ ਜੀ ਨੂੰ ਇੱਕ ਮਨੁੱਖ ਨੇ ਆ ਕੇ ਪੁੱਛਿਆ, ਭਾਈ ਤੂੰ ਕੋਈ ਰਾਹ ਹੀ ਲੱਗਦਾ, ਲੱਗਦਾ ਤੂੰ ਕਿਸੇ ਮੰਜ਼ਿਲ 'ਤੇ ਜਾਣਾ ਹੈ, ਕਿਸੇ ਦੀ ਢੂੰਡ ਵਿੱਚ ਤੂੰ ਨਿਕਲਿਆ ਹੈ, ਪਰ ਬੜਾ ਉਦਾਸ ਹੈ, ਬੜਾ ਚਿੰਤਾ ਤੁਰ ਹੈ, ਤੇਰੀ ਉਦਾਸੀ ਦਾ ਕੀ ਕਾਰਨ? ਚਿਹਰੇ ਮੋਹਰੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਬੰਦਾ ਉਦਾਸ ਹੈ ਜਾਂ ਪ੍ਰਸੰਨ ਚਿੱਤ ਹੈ। ਇਹਨੇ ਆਖਿਆ, ਮੇਰਾ ਨਾਮ ਹੈ ਮਰਦਾਨਾ, ਮੈਨੂੰ ਭੇਜਿਆ ਹੈ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਤੋਂ, ਫਿਰੰਦੇ ਨਾਮ ਦੇ ਮਨੁੱਖ ਨੂੰ ਮੈਂ ਲੱਭ ਰਿਹਾ ਹਾਂ, ਪਰ ਉਹ ਮੈਨੂੰ ਮਿਲ ਨਹੀਂ ਰਹੇ, ਬਸ ਇਹੀ ਮੈਨੂੰ ਉਦਾਸੀ ਹੈ। ਇਹ ਮਨੁੱਖ ਕਹਿਣ ਲੱਗਾ, ਭਾਈ ਮੇਰਾ ਨਾਮ ਹੀ ਫਿਰੰਦਾ ਹੈ, ਮੈਨੂੰ ਹੀ ਲੋਕ ਫਿਰੰਦਾ ਕਰਦੇ ਹਨ, ਤੂੰ ਸਹੀ ਟਿਕਾਣੇ 'ਤੇ ਆਇਆ ਹੈ, ਮੈਂ ਤੈਨੂੰ ਰਬਾਬ ਦਿੰਦਾ ਹਾਂ। ਕਹਿੰਦੇ ਭਾਈ ਫਿਰੰਦੇ ਨੇ ਰਬਾਬ ਦਿੱਤੀ ਭਾਈ ਮਰਦਾਨਾ ਜੀ ਨੂੰ, ਅਤੇ ਨਾਲ ਇੱਕ ਗੱਲ ਆਖੀ ਕਿ ਇਹ ਦੁਨਿਆਵੀ ਮਜਲਾਸਾਂ ਵਿੱਚ ਰਬਾਬ ਨਹੀਂ ਵਜਾਉਣੀ, ਕਿਉਂਕਿ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਣ ਤੋਂ ਪਹਿਲਾਂ ਮਰਦਾਨਾ ਜੀ ਰਬਾਬ ਵਜਾਉਂਦੇ ਸੀ ਦੁਨਿਆਵੀ ਮਜਲਸਾਂ ਵਿੱਚ, ਰਾਜੇ ਮਹਾਰਾਜੇ ਧਨਾੜ ਚੌਧਰੀ ਲੋਕਾਂ ਦੇ ਮਹਿਲਾਂ ਦੇ ਬੂਹੇ 'ਤੇ ਬਹਿ ਕੇ ਉਹਨਾਂ ਦੀ ਸਿਫਤ ਕਰਨੀ। ਅੱਜ ਵੀ ਆਪਾਂ ਦੇਖਦੇ ਹਾਂ ਪਿੰਡਾਂ ਵਿੱਚ ਨਗਰਾਂ ਵਿੱਚ ਉਹ ਝੂਠੀ ਸਿਫਤ ਕਰਨ ਵਾਲੇ ਲੋਕ ਆਉਂਦੇ ਨੇ, ਗੁਣ ਭਾਵੇਂ ਕੋਈ ਵੀ ਨਾ ਹੋਵੇ ਚੌਧਰੀ ਸਾਹਿਬ ਤੋਂ ਘੱਟ ਉਹ ਨਹੀਂ ਬੋਲਦੇ, ਸਿਫਤਾਂ ਦੇ ਪੁੱਲ ਬਣਦੇ ਹਨ। ਕਾਹਦੇ ਵਾਸਤੇ? ਕੋਈ ਧਨ ਮਿਲੇਗਾ, ਕੋਈ ਦੌਲਤ ਮਿਲੇਗੀ, ਕੋਈ ਅਨਾਜ ਮਿਲੇਗਾ, ਇਹ ਲੋਕਾਂ ਦਾ ਕਿੱਤਾ ਸੀ। ਮਿਰਾਸੀ ਲੋਕ ਉਹਨਾਂ ਦਾ ਕਿੱਤਾ ਸੀ, ਅੱਜ ਵੀ ਆ ਜਾਂਦੇ ਹਨ। ਉਹ ਕਲਾਕਾਰ ਜ਼ਰੂਰ ਹੁੰਦੇ ਨੇ, ਗਾਇਕੀ ਵੀ ਹੁੰਦੀ ਹੈ। ਇਸੇ ਤਰ੍ਹਾਂ ਭਾਈ ਮਰਦਾਨਾ ਦਾ ਪਹਿਲਾ ਜੀਵਨ ਸੀ, ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਣ ਤੋਂ ਪਹਿਲਾ ਜੀਵਨ ਐਸਾ ਹੀ ਸੀ। ਉਹ ਧਨਾੜ ਬੰਦਿਆਂ ਦੇ, ਚੌਧਰੀ ਲੋਕਾਂ ਦੇ, ਅਮੀਰ ਲੋਕਾਂ ਦੇ ਮਹਿਲਾਂ ਦੇ ਜਾ ਕੇ ਝੂਠੀ ਸਿਫਤ ਕਰਦੇ ਸਨ। ਲੋਕਾਂ ਦੀਆਂ ਝੂਠੀਆਂ ਮਜਲਸਾਂ ਵਿੱਚ ਜਾ ਕੇ ਗਾਉਂਦੇ ਸਨ। ਲੇਕਿਨ ਫਿਰੰਦੇ ਨੇ ਆਖਿਆ ਸੀ ਮਰਦਾਨੇ ਨੂੰ, ਇਹ ਜਿਹੜੀ ਰਬਾਬ ਤੈਨੂੰ ਦੇਣ ਲੱਗਾ ਹਾਂ, ਤੂੰ ਆਖਿਆ ਕਿ ਮੈਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਭੇਜਿਆ, ਅਤੇ ਫਿਰੰਦੇ ਨੇ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਸੁਣਿਆ ਹੋਇਆ ਸੀ, ਕਹਿੰਦਾ ਇਹ ਨਾਮ ਤਾਂ ਬੜਾ ਵੱਡਾ ਹੈ, ਬੜਾ ਮਹਾਨ ਪੈਗੰਬਰ ਨਾਮ ਹੈ ਜਿਹਨੇ ਤੈਨੂੰ ਭੇਜਿਆ, ਅਤੇ ਇਹ ਰਬਾਬ ਤੈਨੂੰ ਤਾਂ ਦੇ ਰਹੇ ਹਾਂ ਕਿ ਤੂੰ ਗੁਰੂ ਨਾਨਕ ਮਹਾਰਾਜ ਜੀ ਤੋਂ ਬਿਨਾਂ ਕਿਸੇ ਹੋਰ ਮਜਲਸ ਵਿੱਚ ਇਹ ਰਬਾਬ ਨਹੀਂ ਵਜਾਉਣੀ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਫਿਰ ਉਸ ਦਿਨ ਤੋਂ ਬਾਅਦ ਕਦੇ ਵੀ ਭਾਈ ਮਰਦਾਨਾ ਜੀ ਨੇ ਐਵੇਂ ਹਰ ਥਾਂ 'ਤੇ ਬੈਠ ਕੇ ਰਬਾਬ ਨਹੀਂ ਵਜਾਈ। ਕੇਵਲ ਉਦੋਂ ਹੀ ਰਬਾਬ ਵਜਾਈ ਹੈ ਜਦੋਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸੀ, ਰਬਾਬ ਵਜਾ ਮਰਦਾਨਿਆਂ, ਰਬਾਬ ਵਜਾ। ਕਾਈ ਸਿਫਤ ਅਕਾਲ ਪੁਰਖ ਦੀ ਕਰੀਏ, ਉਸ ਖੁਦਾ ਦੇ ਗੀਤ ਗਾਈਏ, ਉਸ ਖੁਦਾ ਦੇ ਗੁਣਾਂ ਦਾ ਗਾਇਨ ਕਰੀਏ। ਸੋਧਾ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਸੋ ਗੁਰੂ ਨਾਨਕ ਮਹਾਰਾਜ ਬਾਣੀ ਉਚਾਰਦੇ ਸਨ। ਭਾਈ ਗੁਰਦਾਸ ਕਹਿੰਦੇ, ਬਾਣੀ ਮੁੱਖੋਂ ਉਚਾਰੀਏ, ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਬਾਣੀ ਮੁੱਖ ਤੋਂ ਗੁਰੂ ਨਾਨਕ ਮਹਾਰਾਜ ਉਚਾਰਦੇ ਸਨ ਅਤੇ ਨਾਲ ਨਾਲ ਰਬਾਬ ਇਹ ਭਾਈ ਮਰਦਾਨਾ ਵਜਾਉਂਦਾ ਸੀ। ਅਗਲੀ ਪੰਕਤੀ ਹੈ, ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਇੱਕ ਸਿੱਖ ਦਾ ਨਾਮ ਸੀ ਪਿਰਥੀ ਮਲ, ਇਹ ਸਹਿਗਲ ਗੋਤੀ ਵਿੱਚੋਂ ਸੀ। ਭਾਈ ਗੁਰਦਾਸ ਕਹਿੰਦੇ, ਇਹ ਭਲਾ ਸਿੱਖ ਹੋਇਆ। ਭਲਾ ਸਿੱਖ ਦਾ ਭਾਵ ਕੀ? ਚੰਗਾ, ਗੁਣਵਾਨ, ਗੁਣਾਂ ਦੀ ਖਾਨ। ਪਿਰਥੀ ਮਲ ਸਹਿਗਲ ਭਲਾ। ਫਿਰ ਕਹਿੰਦੇ ਰਾਮਾ ਡਿੱਡੀ, ਇਹ ਵੀ ਦੋ ਨਾਮ ਨੇ ਵੱਖ ਵੱਖ ਸਿੱਖਾਂ ਦੇ, ਪਰ ਇਹਨਾਂ ਸਾਰਿਆਂ ਦੇ ਵਿੱਚ ਇੱਕ ਵੱਡਾ ਗੁਣ ਸੀ। ਉਹ ਗੁਣ ਕਿਹੜਾ ਸੀ? ਭਗਤ ਅਭਿਆਸੀ। ਉਹ ਭਗਤੀ ਭਾਵਨਾ ਵਾਲੇ ਸੀ, ਅਭਿਆਸੀ ਸਨ। ਅਭਿਆਸੀ ਕਿਹਨੂੰ ਕਹਿੰਦੇ ਨੇ? ਅਭਿਆਸ ਕਰਨਾ, ਕਿਸੇ ਵੀ ਚੀਜ਼ ਦਾ ਅਭਿਆਸ ਕਰਨਾ, ਵਾਰ ਵਾਰ ਉਹਨੂੰ ਚੇਤੇ ਕਰਨਾ, ਵਾਰ ਵਾਰ ਉਹਦਾ ਪ੍ਰੈਕਟਿਸ ਕਰਨੀ, ਉਹਨੂੰ ਕਹਿੰਦੇ ਅਭਿਆਸੀ, ਅਭਿਆਸ। ਇਹ ਜਿਹੜੇ ਸਿੱਖਾਂ ਦਾ ਨਾਮ ਲਿਆ ਹੈ, ਇਹ ਸਾਰੇ ਅਭਿਆਸੀ ਭਗਤ ਸਨ। ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡਾ ਭਗਤ ਅਭਿਆਸੀ, ਇਹ ਅਭਿਆਸੀ ਭਗਤ ਸਨ। ਇਹਨਾਂ ਦਾ ਅਭਿਆਸ ਕਾਹਦਾ ਸੀ? ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨ ਦਾ ਅਭਿਆਸ, ਇਹ ਅਭਿਆਸੀ ਭਗਤੀ। ਅੱਗੇ ਨਾਮ ਹੈ ਦੌਲਤ ਖਾਂ ਲੋਧੀ ਭਲਾ, ਹੋਵਾ ਜਿੰਦ ਪੀਰ ਅਭਿਨਾਸੀ। ਇਹ ਵੀ ਬੜਾ ਵੱਡਾ ਨਾਮ ਹੈ, ਦੌਲਤ ਖਾਨ। ਇਹ ਨਵਾਬ ਹੋਇਆ ਅਤੇ ਸੁਲਤਾਨਪੁਰ ਦਾ ਇਹ ਮਾਲਕ ਹੈ। ਇਹਦੇ ਵਾਸਤੇ ਵੀ ਇੱਕ ਪੰਕਤੀ ਵਿਸ਼ੇਸ਼ ਕਰਕੇ ਵਰਤੀ ਹੈ। ਬਾਕੀ ਪੰਕਤੀਆਂ ਵਿੱਚ ਤਾਂ ਕਈ ਕਈ ਸਿੱਖਾਂ ਦਾ ਨਾਮ ਹੈ, ਭਾਈ ਮਰਦਾਨਾ ਜੀ ਵਾਸਤੇ ਅਤੇ ਭਾਈ ਦੌਲਤ ਖਾਂ ਵਾਸਤੇ ਇੱਕ ਇੱਕ ਵਿਸ਼ੇਸ਼ ਵਿਸ਼ੇਸ਼ ਪੰਕਤੀ। ਦੌਲਤ ਖਾਂ ਲੋਧੀ ਭਲਾ, ਹੋਵਾ ਜਿੰਦ ਪੀਰ ਅਭਿਨਾਸੀ। ਇਹਦਾ ਨਾਮ ਸੀ ਦੌਲਤ ਖਾਂ। ਲੋਧੀ ਇਹਦੀ ਕੁੱਲ ਹੈ, ਲੋਧੀਆਂ ਦੀ ਕੁੱਲ। ਬਹੁਤ ਸਾਰੇ ਐਸੇ ਬਾਦਸ਼ਾਹ ਰਾਜੇ ਹੋਏ ਨੇ ਲੋਧੀ ਵੰਸ਼ ਵਿੱਚੋਂ ਹੋਏ ਨੇ, ਲੋਧੀ ਵੰਸ਼। ਉਸ ਲੋਧੀ ਵੰਸ਼ ਵਿੱਚੋਂ ਹੀ ਸੀ ਇਹ ਦੌਲਤ ਖਾਂ। ਸੁਲਤਾਨਪੁਰ ਵਿੱਚ ਇਹਦਾ ਹੁਕਮ ਚੱਲਦਾ ਸੀ, ਇਹਦੀ ਆਗਿਆ ਤੋਂ ਬਿਨਾਂ ਪੱਤਾ ਨਹੀਂ ਸੀ ਝੁਲਦਾ, ਦੌਲਤ ਖਾਂ ਲੋਧੀ। ਇਹਦਾ ਬੜਾ ਵੱਡਾ ਇਤਿਹਾਸ ਹੈ। ਇਹਦੇ ਬਾਰੇ ਭਾਈ ਗੁਰਦਾਸ ਕਹਿੰਦੇ, ਇਹ ਵੀ ਭਲਾ ਸਿੱਖ ਹੋ ਨਿਬੜਿਆ, ਜਿੰਦ ਪੀਰ ਅਭਿਨਾਸੀ। ਜਿੰਦ ਕਰਕੇ, ਪ੍ਰੇਮ ਕਰਕੇ, ਭਾਵਨਾ ਕਰਕੇ ਇਹ ਦੌਲਤ ਖਾਂ ਲੋਧੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਿੱਖ ਬਣ ਗਿਆ। ਪਰ ਇਸ ਤੋਂ ਪਹਿਲਾਂ ਕੀ ਸੀ? ਇਹ ਖਵਾਜਾ ਪੀਰ ਦਾ ਮੁਰੀਦ ਸੀ, ਖਵਾਜਾ ਪੀਰ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਗੁਰੂ ਨਾਨਕ ਮਹਾਰਾਜ ਜੀ ਨੂੰ ਮਿਲਣ ਤੋਂ ਪਹਿਲਾਂ ਕਿਸੇ ਨਾ ਕਿਸੇ ਮਾਰਗ 'ਤੇ ਚੱਲਦੇ ਸਨ। ਕੋਈ ਦੇਵੀ ਦਾ ਭਗਤ ਸੀ, ਕੋਈ ਕਿਸੇ ਦੇਵਤੇ ਦਾ ਪੁਜਾਰੀ ਸੀ, ਕੋਈ ਕਿਸੇ ਪੀਰ ਦਾ ਭਗਤ ਸੀ, ਕੋਈ ਕਿਸੇ ਫਕੀਰ ਦਾ ਭਗਤ ਸੀ। ਦੌਲਤ ਖਾਂ ਲੋਧੀ ਬਾਰੇ ਵੀ ਲਿਖਿਆ ਕਿ ਇਹ ਖਵਾਜਾ ਪੀਰ ਦਾ ਮੁਰੀਦ ਸੀ, ਪਰ ਜਦੋਂ ਗੁਰੂ ਨਾਨਕ ਮਹਾਰਾਜ ਜੀ ਦਾ ਇਹਦੇ 'ਤੇ ਮਿਹਰ ਭਰਿਆ ਹੱਥ ਰੱਖਿਆ ਗਿਆ। ਇੱਕ ਘਟਨਾ ਵਿਸ਼ੇਸ਼ ਕਰਕੇ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਨਮਾਜ਼ ਅਦਾ ਹੋ ਰਹੀ ਸੀ, ਉਦੋਂ ਦੌਲਤ ਖਾਂ ਲੋਧੀ ਨੇ ਇੱਕ ਸਵਾਲ ਕੀਤਾ ਸੀ ਕਿ ਤੁਸੀਂ ਮੇਰੇ ਨਾਲ ਹੀ ਨਮਾਜ਼ ਪੜ੍ਹ ਲੈਂਦੇ, ਜੇ ਕਾਜੀ ਨਾਲ ਨਹੀਂ ਸੀ ਪੜ੍ਹਨੀ, ਤੁਸੀਂ ਮੇਰੇ ਨਾਲ ਨਮਾਜ਼ ਪੜ੍ਹ ਲੈਣੀ ਸੀ। ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਘੋੜੇ ਖਰੀਦਣ ਦੀ ਗੱਲ ਆਖੀ ਸੀ ਕਿ ਤੂੰ ਮਨ ਕਰਕੇ ਚਿੱਤ ਕਰਕੇ ਤਾਂ ਕਿਤੇ ਹੋਰ ਸੀ, ਦੌਲਤ ਖਾਂ ਨੂੰ ਆਖਿਆ ਸੀ ਤੂੰ ਸਰੀਰ ਕਰਕੇ ਹੀ ਝੁਕ ਰਿਹਾ ਸੀ, ਸਜਦਾ ਕਰ ਰਿਹਾ ਸੀ, ਕਿਉਂਕਿ ਨਮਾਜ਼ ਪੜ੍ਹਨ ਵਾਸਤੇ ਨਿਉਣਾ ਪੈਂਦਾ, ਸਜਦਾ ਕਰਨਾ ਪੈਂਦਾ, ਝੁਕਣਾ ਪੈਂਦਾ। ਸੋ ਉਸ ਦੌਲਤ ਖਾਂ ਲੋਧੀ ਨੂੰ ਭਾਈ ਗੁਰਦਾਸ ਜੀ ਕਹਿੰਦੇ ਇਹ ਭਲਾ ਸਿੱਖ ਹੋ ਨਿਬੜਿਆ ਸੀ। ਇਹ ਇੰਨਾ ਭਲਾ ਹੋਇਆ, ਇਹਦੇ ਬਾਰੇ ਬਹੁਤ ਕੁਝ ਲਿਖੀਏ। ਕਹਿੰਦੇ ਨੇ ਜਦ ਗੁਰੂ ਨਾਨਕ ਦੇਵ ਮਹਾਰਾਜ ਮੋਦੀਖਾਨੇ ਵਿਖੇ ਕਾਰ ਕਰਦੇ ਸੀ ਨਾ ਸੌਦਾ ਤੋਲਣ ਦੀ, ਅਤੇ ਦੌਲਤ ਖਾਂ ਇਹਦਾ ਮਾਲਕ ਸੀ ਮੋਦੀਖਾਨੇ ਦਾ, ਜਿਹੜੇ ਵਿਰੋਧੀ ਸਨ ਨਾ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਈਰਖਾ ਕਰਨ ਵਾਲੇ ਲੋਕ, ਉਹ ਵਾਰ ਵਾਰ ਜਾ ਕੇ ਦੌਲਤ ਖਾਂ ਲੋਧੀ ਕੋਲ ਸ਼ਿਕਾਇਤ ਕਰਦੇ ਸਨ ਕਿ ਜਿਸ ਨਾਨਕ ਨਾਮੀ ਨੂੰ ਸੌਦਾ ਤੋਲਣ ਵਾਸਤੇ ਤੁਸੀਂ ਬਿਠਾਇਆ ਹੈ, ਜੇ ਇਸੇ ਤਰ੍ਹਾਂ ਉਹ ਸੌਦਾ ਤੋਲਦਾ ਰਿਹਾ ਤਾਂ ਇੱਕ ਦਿਨ ਮੋਦੀਖਾਨਾ ਵਿਹਲਾ ਹੋ ਜਾਏਗਾ, ਖਾਲੀ ਹੋ ਜਾਏਗਾ। ਇੱਕ ਵਾਰੀ ਨਹੀਂ, ਇਤਿਹਾਸ ਆਖਦਾ ਹੈ ਕਈ ਵਾਰ ਦੌਲਤ ਖਾਂ ਕੋਲ ਇਹ ਲੋਕ ਸ਼ਿਕਾਇਤ ਕਰਨ ਜਾਂਦੇ ਰਹੇ, ਪਰ ਹਰ ਵਾਰ ਉਹ ਟਾਲ ਮਟੋਲ ਕਰ ਦਿੰਦਾ ਸੀ, ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਅਣਸੁਣਿਆ ਜਿਹਾ ਕਰ ਦਿੰਦਾ ਸੀ, ਧਿਆਨ ਨਹੀਂ ਸੀ ਦਿੰਦਾ, ਕਿਉਂਕਿ ਉਹਨੂੰ ਪਤਾ ਸੀ ਕਿ ਜਿਸ ਗੁਰੂ ਨਾਨਕ ਮਹਾਰਾਜ ਜੀ ਨੂੰ ਇਹ ਲੋਕ ਆਖਦੇ ਨੇ ਕਿ ਇਹ ਤਾਂ ਲੋਧੀਖਾਨਾ ਹੀ ਲੁਟਾ ਦੇਵੇਗਾ ਸਾਰਾ, ਪਰ ਉਹ ਜਾਣਦਾ ਸੀ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਗਤ ਦੇ ਵਾਲੀ ਹਨ, ਦੋ ਜਹਾਨ ਦੇ ਵਾਲੀ ਨੇ। ਫਿਰ ਵੀ ਕਿਤੇ ਨਾ ਕਿਤੇ ਉਸ ਨੂੰ ਮਜ਼ਬੂਰ ਕਰ ਦਿੱਤਾ ਗਿਆ ਸੀ, ਇੱਕ ਦੋ ਵਾਰੀ ਫਿਰ ਉਹਨੂੰ ਹਿਸਾਬ ਕਿਤਾਬ ਕਰਨ ਵਾਸਤੇ, ਲੇਖਾ ਜੋਖਾ ਕਰਨ ਵਾਸਤੇ ਅਹਿਲਕਾਰਾਂ ਨੂੰ ਆਖਣਾ ਵੀ ਪਿਆ ਸੀ। ਭਾਈ ਗੁਰਦਾਸ ਕਹਿੰਦੇ ਇਹ ਦੌਲਤ ਖਾਂ ਲੋਧੀ ਭਲਾ ਹੋ ਕੇ ਨਿਬੜਿਆ ਸੀ, ਇਸ ਨੇ ਗੁਰੂ ਨਾਨਕ ਮਹਾਰਾਜ ਜੀ ਕੋਲੋਂ ਗਿਆਨ ਲੈ ਕੇ ਅਵਿਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਸੀ। ਭਲਾ ਹੋਵਾ ਜਿੰਦ ਪੀਰ ਅਵਿਨਾਸ਼ੀ, ਅਵਿਨਾਸ਼ੀ ਦਾ ਭਾਵ ਹੈ ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ। ਦੌਲਤ ਖਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਅਵਿਨਾਸ਼ੀ ਪਰਮਾਤਮਾ ਦੇ ਨਾਲ ਜੋੜਿਆ ਸੀ। ਉਹ ਅਵਿਨਾਸ਼ੀ ਦਾਤਾ ਇੱਕ ਹੀ ਹੈ ਜਿਹਦਾ ਜ਼ਿਕਰ ਬਾਣੀ ਵਿੱਚ ਆਉਂਦਾ ਹੈ, ਅਵਿਨਾਸ਼ੀ ਜੀਅਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਨਾਸ਼ ਤੋਂ ਰਹਿਤ ਪਰਮਾਤਮਾ, ਉਹਦੇ ਕੋਲੇ ਭਗਤੀ ਭੰਡਾਰ ਦਾ ਬਰਤਨ ਹੈ। ਬਰਤਨ ਕੀ ਕਹਿੰਦੇ ਨੇ? ਭਾਂਡੇ ਨੂੰ। ਉਹ ਭਾਂਡਾ ਕੀ ਹੈ? ਗੁਣਾਂ ਦੇ ਨਾਲ ਭਰਿਆ ਹੋਇਆ, ਜਿਸ ਤਰ੍ਹਾਂ ਬਾਣੀ ਦੀ ਪਰਥਾਏ ਬਾਣੀ ਦੇ ਵਿੱਚ ਹੀ ਬੋਲ ਹੈ, ਇਹ ਉਹ ਖਜ਼ਾਨਾ ਹੈ ਜਿਸ ਦੇ ਵਿੱਚ ਅਨੇਕਾਂ ਹੀ ਗੁਣ ਹਨ, ਅਨੇਕਾਂ ਹੀ ਭੰਡਾਰ ਭਰੇ ਹੋਏ ਨੇ। ਅੰਮ੍ਰਿਤ ਦੇ ਨਾਲ ਇਹ ਧਾਰੀ ਹੋਈ ਬਾਣੀ, ਗੁਰੂ ਅਮਰਦਾਸ ਮਹਾਰਾਜ ਜੀ ਨੇ ਤਾਂ ਇਸ ਨੂੰ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਆਖਿਆ ਹੈ। ਇਹ ਉਹ ਥਾਲ ਭਾਂਡਾ ਹੈ ਜਿਸ ਵਿੱਚ ਪਰਮਾਤਮਾ ਦੇ ਨਾਮ ਦੇ ਗੁਣ ਨਕਾ ਨਕ ਭਰੇ ਹੋਏ ਨੇ, ਲੇਕਿਨ ਭਾਂਡੇ ਵਿੱਚੋਂ ਵਸਤੂ ਨੂੰ ਕੋਈ ਵਿਰਲਾ ਹੀ ਵਿਹਾਜਦਾ ਹੈ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ, ਜੇ ਕੋਈ ਇਸ ਨਾਮ ਦੇ ਭੋਜਨ ਨੂੰ ਖਾਂਦਾ ਹੈ, ਪੁੰਚੇ ਦਾ ਭਾਵ ਹੈ ਪਚਾ ਲੈਂਦਾ, ਹਜ਼ਮ ਕਰ ਲੈਂਦਾ, ਭਾਵ ਕੇ ਰਮਿਆ ਜਾਂਦਾ ਹੈ, ਉਹਦਾ ਉਧਾਰ ਹੋ ਜਾਂਦਾ ਹੈ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੋ ਰਿਧਾਰੋ। ਇਹ ਨਾਮ ਦੀ ਉਹ ਵਸਤੂ ਹੈ ਜਿਹੜੀ ਇੱਕ ਵਾਰੀ ਕਿਸੇ ਨੂੰ ਮਿਲ ਜਾਏ ਫਿਰ ਉਹ ਇਹਨੂੰ ਤਾਜੀ ਨਹੀਂ ਸਕਦਾ, ਇਹਦੇ ਤੋਂ ਬਿਨਾਂ ਉਹ ਰਹਿ ਹੀ ਨਹੀਂ ਸਕਦਾ, ਇਹਨੂੰ ਫਿਰ ਛੱਡਿਆ ਹੀ ਨਹੀਂ ਜਾ ਸਕਦਾ। ਇਹ ਵਸਤ ਤਜੀ ਨਹੀਂ ਜਾ ਸਕਦੀ ਮੁੜ ਕੇ। ਕਿਸੇ ਵੀ ਚੀਜ਼ ਦਾ ਬੰਦਾ ਆਦੀ ਹੋ ਜਾਏ ਨਾ, ਆਦਤ ਪੈ ਜਾਏ, ਸੁਭਾਅ ਬਣ ਜਾਏ, ਫਿਰ ਉਹਨੂੰ ਤਿਆਗਿਆ ਨਹੀਂ ਜਾ ਸਕਦਾ, ਉਹਨੂੰ ਛੱਡਿਆ ਨਹੀਂ ਜਾ ਸਕਦਾ। ਇਹ ਉਹ ਵਸਤੂ ਹੈ, ਇਹਨੂੰ ਫਿਰ ਤਿਆਗਿਆ ਹੀ ਨਹੀਂ ਜਾ ਸਕਦਾ, ਇਹਨੂੰ ਛੱਡਿਆ ਹੀ ਨਹੀਂ ਜਾ ਸਕਦਾ, ਇਹਦੇ ਬਿਨਾਂ ਤਾਂ ਉਹ ਫਿਰ ਰਹਿ ਹੀ ਨਹੀਂ ਸਕਦਾ। ਅਨੇਕਾਂ ਹੀ ਬੋਲ ਆਉਂਦੇ ਨੇ ਇਹਦੀ ਪਰਥਾਈ। ਮੱਛੀ ਅਤੇ ਪਾਣੀ ਦੀ ਉਦਾਹਰਣ ਹੈ, ਜਿਵੇਂ ਮੱਛੀ ਪਾਣੀ ਨੂੰ ਨਹੀਂ ਛੱਡ ਸਕਦੀ, ਮੱਛੀ ਪਾਣੀ ਦਾ ਤਿਆਗ ਨਹੀਂ ਕਰ ਸਕਦੀ, ਮਰਨ ਤੋਂ ਬਾਅਦ ਵੀ ਨਹੀਂ ਛੱਡਦੀ। ਮੀਨ ਪਕੜ ਫਾਂਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀ ਨੌਤਾਓ ਨਾ ਵਿਸਰਿਓ ਪਾਣੀ। ਜਾਂ ਫਿਰ ਬੋਲਾਉਂਦਾ, ਮਾਰ ਵਾੜ ਜੈਸੇ ਨੀਰ ਬਾਲ ਹਾ ਬੇਲ ਬਾਲ ਹਾ ਕਰ ਹਲਾ। ਮਾਰਵਾੜ ਦੇ ਇਲਾਕੇ ਵਿੱਚ ਪਾਣੀ ਦੀ ਬੜੀ ਖਿੱਚ ਹੁੰਦੀ ਹੈ, ਰੇਤ ਦੇ ਟਿੱਬਿਆਂ ਦਾ ਜਿਹੜਾ, ਉਹਨੂੰ ਮਾਰਵਾੜ ਕਹਿੰਦੇ ਨੇ। ਕਈ ਕਈ ਕੋਹਾਂ ਤੱਕ ਨੇੜੇ ਤੇੜੇ ਪਾਣੀ ਨਹੀਂ ਲੱਭਦਾ। ਉੱਥੇ ਜਿੱਥੇ ਬਹੁਤ ਵਰਖਾ ਹੁੰਦੀ ਹੈ ਨਾ, ਬਹੁਤ ਮੀਂਹ ਪੈਂਦਾ ਹੈ, ਉੱਥੇ ਕੋਈ ਪਾਣੀ ਦੀ ਕਦਰ ਨਹੀਂ ਕਰਦਾ, ਜਿੱਥੇ ਆਮ ਹੀ ਪਾਣੀ ਲੱਭ ਜਾਏ। ਹੜ੍ਹ ਆ ਜਾਂਦੇ ਨੇ, ਮੀਂਹ ਪੈ ਜਾਏ, ਵਰਖਾ ਹੁੰਦੀ ਰਹੇ, ਉੱਥੇ ਪਾਣੀ ਦੀ ਕਦਰ ਨਹੀਂ। ਪਾਣੀ ਦੀ ਕਦਰ ਮਾਰੂ ਥਲ ਰੇਤ ਦੇ ਟਿੱਬਿਆਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਹੁੰਦੀ ਹੈ। ਉਹ ਪਾਣੀ ਦੀ ਇੱਕ ਇੱਕ ਬੂੰਦ ਦੀ ਕਦਰ ਕਰਦੇ ਹਨ। ਇਹ ਉਦਾਹਰਣ ਬਾਣੀ ਨੇ ਦਿੱਤੀ ਹੈ। ਮਾਰਵਾੜ ਜੈਸੇ ਨੀਰ ਬਾਲਹਾ, ਬਾਲਹਾ ਦਾ ਭਾਵ ਹੈ ਬਹੁਤਾ। ਅਗਲੇ ਸਿੱਖਾਂ ਦਾ ਨਾਮ ਭਾਈ ਗੁਰਦਾਸ ਕਹਿੰਦੇ, ਮਾਲੋ ਮਾਂਗਾ ਸਿੱਖ ਦੋਏ। ਇਹ ਦੋ ਸਿੱਖ ਹੋਰ ਹੋਏ ਨੇ, ਇੱਕ ਦਾ ਨਾਮ ਸੀ ਭਾਈ ਮਾਲੋ, ਦੂਜੇ ਦਾ ਨਾਮ ਸੀ ਭਾਈ ਮਾਂਗਾ। ਇਹ ਦੋ ਸਿੱਖ ਗੁਰਬਾਣੀ ਰਸ ਰਸਕ ਬਿਲਾਸੀ, ਇਹ ਦੋਵੇਂ ਗੁਰਬਾਣੀ ਦੇ ਰਸ ਵਿੱਚ ਰਸੇ ਹੋਏ ਸਨ। ਜਿਵੇਂ ਕੋਈ ਫਲ ਰਸ ਦੇ ਵਿੱਚ ਰਸਿਆ ਜਾਂਦਾ ਹੈ, ਮਿਠਾਸ ਦੇ ਵਿੱਚ ਰਸਿਆ ਜਾਂਦਾ ਹੈ, ਬਾਣੀ ਦੇ ਨਾਮ ਦੇ ਰਸ ਵਿੱਚ ਭਾਈ ਮਾਲੋ ਅਤੇ ਭਾਈ ਮਾਂਗਾ ਰਸੇ ਹੋਏ ਸਨ, ਭਾਈ ਗੁਰਦਾਸ ਕਹਿੰਦੇ। ਫਿਰ ਨਾਮ ਆਉਂਦਾ ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਾਹ ਸ਼ਾਬਾਸੀ। ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਕਾਲੂ, ਇੱਕ ਤਾਂ ਮਹਿਤਾ ਕਾਲੂ ਹੋਏ, ਪਰ ਇੱਕ ਸਿੱਖ ਹੈ ਉਹਦਾ ਨਾਮ ਸੀ, ਇਹ ਸਨਮੁਖ ਰਹਿਣ ਵਾਲਾ ਸਿੱਖ ਸੀ। ਆਸ ਧਾਰ, ਇਹ ਵੀ ਜ਼ਿੰਦਗੀ ਦੇ ਪਾਰ ਉਤਾਰੇ ਦੀ ਆਸ ਧਾਰਨ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਆਇਆ। ਗੁਰਬਾਣੀ ਦਰਗਾਹ ਸ਼ਾਬਾਸੀ, ਗੁਰਬਾਣੀ ਦੇ ਰਾਹੀਂ ਇਹਨੂੰ ਵੀ ਦਰਗਾਹ ਵਿੱਚ ਸ਼ਾਬਾਸ਼ੀ ਮਿਲ ਗਈ। ਗੁਰਮਤ ਭਾਉ ਭਗਤ ਪ੍ਰਗਾਸੀ, ਅਖੀਰ ਵਿੱਚ ਭਾਈ ਗੁਰਦਾਸ ਕਹਿੰਦੇ, ਗੁਰੂ ਦੀ ਮੱਤ ਵਾਲੀ ਜਿਨ੍ਹਾਂ ਵਿੱਚ ਭਾਵਨਾ ਹੈ ਉਹ ਭਗਤੀ ਪ੍ਰਗਾਸ ਵਾਲੀ ਹੁੰਦੀ ਹੈ। ਪ੍ਰਗਾਸ ਦਾ ਭਾਵ ਹੈ ਖੇੜੇ ਵਾਲੀ ਭਗਤੀ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਮਾਂ ਸਮਾਪਤ ਹੋਇਆ ਹੈ, ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਅਗਲਾ ਪ੍ਰੋਗਰਾਮ ਸ਼੍ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਬੜੇ ਵਿਸਥਾਰ ਸਹਿਤ ਆਪ ਜੀ ਨੂੰ ਸ਼੍ਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਗੁਰ ਇਤਿਹਾਸ ਦੇ ਨਾਲ ਜੁੜਦੇ ਹਾਂ। ਢਾਡੀ ਜਥਾ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਢਾਡੀ ਜਥੇ ਤੋਂ ਗੁਰ ਇਤਿਹਾਸ ਸ਼੍ਰਵਣ ਕਰੀਏ ਜੀ। ਉਪਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰਿ ਨਾਨਕ ਸੱਚ ਬਖਾਨਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਤੇ ਗੁਰੂ ਦਾ ਰੂਪ, ਬਾਣੀ ਡੁੱਬਦੇ ਬੇੜਿਆਂ ਨੂੰ ਬਾਣੀ ਤਾਰਦੀ ਹੈ। ਬਾਣੀ ਗੁਰੂ ਤੇ ਗੁਰੂ ਦਾ ਰੂਪ, ਬਾਣੀ ਡੁੱਬਦੇ ਬੇੜਿਆਂ ਨੂੰ ਬਾਣੀ ਤਾਰਦੀ ਹੈ, ਸੁੱਕੇ ਬਾਗਾਂ ਨੂੰ ਪਲ ਵਿੱਚ ਹਰੇ ਕਰਦੀ ਤੇ ਤਪਦਿਆਂ ਸੀਨਿਆਂ ਨੂੰ ਠਾਰਦੀ ਹੈ। ਅਜੀਤਵਾਲ ਦੇ ਪਾਤਸ਼ਾਹ ਪੜ ਬਾਣੀ ਅੰਮ੍ਰਿਤ ਸੋਮਾ ਦਾ, ਸੋਮਾ ਅੰਮ੍ਰਿਤ ਦਾ ਤੇ ਝੜੀ ਪਿਆਰ ਦੀ ਹੈ। ਫਿਕਰੀਆਂ ਫਿਕਰਾਂ ਕਰਨੀਆਂ ਛੱਡਦੇ ਬੰਦਿਆ, ਫਿਕਰਾਂ ਕਰਨੀਆਂ ਛੱਡਦੇ ਬੰਦਿਆ, ਛੱਡ ਮਾਲਕ ਤੇ ਡੋਰਾਂ, ਇੱਕੋ ਦਰ ਦਾ ਬਣ ਕੇ ਬਹਿ ਜਾ, ਝਾਕਣਾ ਰੱਖੀ ਹੋਰਾਂ। ਜਿਹੜਾ ਇੱਥੋਂ ਤੱਕ ਲੈ ਆਇਆ ਉਹ ਆਪੇ ਕਾਜ ਸਵਾਰੋ, ਅਜੀਤਵਾਲ ਦੇ ਪਾਰਸ ਵਾਂਗੋਂ ਬਾਹੋਂ ਫੜ ਕੇ ਤਾਰੂ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਅਬਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ, ਆਪ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰੇ ਆਪਣੇ ਗੁਰ ਕੋ ਬਲਜਾਈਆਂ, ਕਥਾ ਵਿਚਾਰਾਂ ਗੁਰ ਇਤਿਹਾਸ ਦੇ ਨਾਲ ਜੋੜ ਰਹੇ ਸਨ, ਅਤੇ ਆਪਾਂ ਸਾਰੇ ਇੱਥੇ ਗੁਰੂ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਸੰਗਤ ਰੂਪੀ ਆ ਕੇ ਲਾਹੇ ਖੱਟਣਾ ਨਾ ਇਹ ਲਾਹੇ ਖੱਟ ਰਹੇ ਹਾਂ। ਸੰਗਤ ਸ਼ਬਦ ਆ ਜਿਹੜਾ ਮਹਾਰਾਜ ਨੇ ਆਪਦੇ ਤੋਂ ਵੀ ਉੱਚਾ ਦਰਜਾ ਦਿੱਤਾ ਸੰਗਤ ਸ਼ਬਦ ਨੂੰ। 20 ਵਿਸਵੇ ਮਹਾਰਾਜ ਕਹਿੰਦੇ ਗੁਰੂ ਤੇ 21 ਵਿਸਵੇ ਸਾਧ ਸੰਗਤ। ਭਾਵੇਂ ਆਪਾਂ ਮਹਾਰਾਜ ਦੇ ਚਰਨਾਂ ਦੀ ਧੂੜ ਵੀ ਨਹੀਂ, ਕਿਉਂਕਿ ਪਿਤਾ ਪਿਤਾ ਹੀ ਹੁੰਦਾ, ਬੱਚਾ ਬੱਚਾ ਹੀ ਹੁੰਦਾ, ਪਰ ਮਹਾਰਾਜ ਨੇ ਪਿਆਰ ਹੀ ਇੰਨੇ ਬਖਸ਼ੇ ਆ। ਬਹੁਤ ਦੁਨੀਆਂ ਦੇ ਧਰਮ ਨੇ ਸਾਰੇ ਸਤਿਕਾਰਯੋਗ ਹੈ, ਪਰ ਹਰੇਕ ਧਰਮ ਦੇ ਵਿੱਚ ਜਿਹੜਾ ਗੁਰੂ ਰਿਹਾ ਉਹ ਗੁਰੂ ਰਿਹਾ ਅਤੇ ਜਿਹੜਾ ਚੇਲਾ ਰਿਹਾ ਉਹ ਚੇਲਾ ਰਿਹਾ। ਸਿੱਖ ਧਰਮ ਐਸਾ ਧਰਮ ਹੈ ਜਿਹਨਾਂ ਗੁਰੂਆਂ ਨੇ ਆਪਣੇ ਬਰਾਬਰ ਦੇ ਕਰਤੇ ਆਪਣੇ ਚੇਲੇ। ਬਾਹੋ ਪ੍ਰਗਟਿਓ ਮਰਦਾ ਗੰਭੜਾ ਬਰਿਆਵਾਂ ਕੇਲਾ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜੇ ਭਾਈ ਲੈਣਾ ਜੀ ਸੇਵਕ ਬਣੇ ਚੇਲੇ ਬਣੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਦੂਸਰਾ ਰੂਪ ਹੋ ਗਏ ਭਾਈ ਲਹਿਣਾ ਜੀ। ਮਹਾਰਾਜ ਦੇ ਪੁੱਤਰ ਵੀ ਸੀ ਬਾਬਾ ਲਖਮੀ ਦਾਸ ਜੀ ਸ੍ਰੀ ਚੰਦ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਪਰ ਜਿਹੜੀ ਵਿਚਾਰਾਂ ਦੀ ਸਾਂਝ ਮਿਲੀ ਉਹ ਭਾਈ ਲਹਿਣਾ ਜੀ ਨਾਲ ਮਿਲੀ। ਅਤੇ ਭਾਈ ਲਹਿਣਾ ਜੀ ਪਹਿਲਾਂ ਮਨਮਤ ਨਾਲ ਵੀ ਜੁੜੇ ਹੋਏ ਸੀ, ਇਹ ਵੀ ਕਿਉਂਕਿ ਅਸੀਂ ਕਈ ਵਾਰੀ ਮਨਮਤ ਨਾਲ ਜੁੜੇ ਹੁੰਦੇ ਹਾਂ, ਕਈ ਵਾਰੀ ਸਾਡੇ ਵੱਡ ਵਡੇਰੇ ਜਿਹੜੇ ਪਿੱਛੇ ਤੋਂ ਲੈ ਕੇ ਜੁੜੇ ਆਉਂਦੇ ਅਤੇ ਆਪਾਂ ਵੀ ਉੱਥੇ ਚਿਰਾਗਾਂ 'ਚ ਤੇਲ ਪਾਉਂਦੇ ਫਿਰਦੇ ਹਾਂ, ਮੜੀਆਂ 'ਤੇ ਮੱਥੇ ਟੇਕਦੇ ਫਿਰਦੇ ਹਾਂ ਆਪਾਂ ਵੀ, ਕਈ ਵਾਰੀ ਉਹ ਬਰਜਾਦਾ ਕਹਿੰਦੇ ਬਜ਼ੁਰਗ ਕਰਦੇ ਹੁੰਦੇ ਸੀ ਉਹ ਤਾਂ ਕਰਦੇ ਹਾਂ। ਜਦੋਂ ਗੁਰੂ ਦੀ ਗੋਦ 'ਚ ਆ ਜਾਈਏ ਉਦੋਂ ਸੋਝੀ ਆ ਜਾਣੀ ਚਾਹੀਦੀ ਹੈ, ਕਿਉਂਕਿ ਗੁਰੂ ਸਮਰੱਥ ਹੈ, ਅਕਾਲ ਪੁਰਖ ਨਿਰੰਕਾਰ ਹੈ, ਪ੍ਰਭਦਗਾਰ ਹੈ। ਸਾਡੇ ਜਦੋਂ ਬਜ਼ੁਰਗਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਲੱਗਿਆ ਸੀ ਨਾ ਵੀ ਸੱਚ ਕੀ ਹੈ, ਅਤੇ ਉਹਨਾਂ ਨੇ ਵੀ ਫਿਰ ਮਨਮਤ ਛੱਡ ਦਿੱਤੀ ਸੀ। ਕਹਿੰਦੇ ਇੱਕ ਕਮਰਾ ਹਨੇਰਾ ਹੋਵੇ ਕਮਰੇ ਦੇ ਵਿੱਚ, ਅਤੇ ਇਹਦਾ ਮਤਲਬ ਇਹ ਨਹੀਂ ਜੇ 20 ਸਾਲ ਤੋਂ ਹਨੇਰਾ ਪਿਆ ਕਮਰੇ 'ਚ ਅਤੇ 20 ਸਾਲ ਹੀ ਉਹਦੇ ਵਿੱਚ ਚਾਨਣ ਕਰਨ ਨੂੰ ਲੱਗਣਗੇ, ਚਾਨਣ ਇੱਕ ਦੀਵਾ ਬਾਲ ਦਿਉ ਅਤੇ ਇੱਕੋ ਸਕਿੰਟ 'ਚ ਹੋ ਜਾਣਾ, ਆਈ ਮਨ 'ਚ ਹਨੇਰਾ ਸਾਡੇ। ਮਹਾਰਾਜ ਕਹਿੰਦੇ ਦੀਵਾ ਬਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਆਈ ਸਾਡੇ ਮਨ 'ਚ ਹਨੇਰਾ, ਜਦੋਂ ਗਿਆਨ ਰੂਪੀ ਦੀਪਕ ਬਲ ਗਿਆ ਨਾ ਉਦੋਂ ਖਿੰਨ ਵਿੱਚ ਹੀ ਚਾਨਣ ਹੋ ਜਾਣਾ, ਅਤੇ ਹੁਣ ਇੱਥੇ ਆ ਕੇ, ਕਿਉਂਕਿ ਗੁਰੂ ਦਾ ਨਾਮ ਪ੍ਰਕਾਸ਼ ਰੂਪ ਹੈ, ਚਾਨਣ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅਧੇਰ ਪਲੋਆ। ਵੀ ਆਣੀ ਜਿਹੜੀ ਆ ਧੁੰਦ ਮੌਸਮ ਦੀ ਪੈਂਦੀ, ਇਹ ਨਹੀਂ ਸੀ ਵੀ ਮਿੱਟੀ ਜਿਹੜੀ ਪਾਪਾਂ ਦੀ ਧੁੰਦ ਆ,
ਜਿਹੜੀ ਮਨ ਦੀ ਅਗਿਆਨਤਾ ਦੀ ਧੁੰਦ ਆ ਉਹ ਖਤਮ ਹੋ ਗਈ, ਅੱਜ ਵੀ ਹੋ ਰਹੀ ਹੈ। ਜਿਹੜੇ ਗੁਰੂ ਨਾਲ ਜੁੜ ਜਾਂਦੇ ਆ ਅੰਦਰੋਂ, ਜਿਹੜੇ ਸਮਝ ਲੈਂਦੇ ਆ ਗੁਰਬਾਣੀ ਨੂੰ, ਆਓ ਗੁਰੂ ਸਾਹਿਬ ਕਿਰਪਾ ਕਰੇ। ਉਸ ਸਮੇਂ ਦੀ ਗੱਲ ਕਰੀਏ ਵੀ ਜਦੋਂ ਜ਼ਕਰੀਆ ਖਾਨ ਨੇ ਇਹ ਬੀੜਾ ਚੁੱਕ ਲਿਆ ਵੀ ਮੈਂ ਜਿਹੜੀ ਸਿੱਖ ਕੌਮ ਆ ਉਹ ਖਤਮ ਕਰ ਦੇਣੀ ਆ। ਸਿੱਖ ਕੌਮ 'ਤੇ ਬੜੇ ਝੱਖੜ ਆਏ ਆ। ਅੱਜ ਤਾਂ ਸਾਡੇ ਦੁਨੀਆਂ ਦਾ ਕੋਈ ਐਸਾ ਕੋਨਾ ਨਹੀਂ ਵੀ ਜਿੱਥੇ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਨਾ ਝੂਲਦੇ ਹੋਣ। ਕੋਈ ਐਸੀ ਜਗ੍ਹਾ, ਕੋਈ ਐਸਾ ਦੇਸ਼ ਹੀ ਹੈ ਨਹੀਂ ਵੀ ਜਿੱਥੇ ਸਿੱਖ ਨਾ ਹੋਵੇ। ਪੂਰੇ ਵਰਲਡ ਦੇ ਵਿੱਚ, ਦੁਨੀਆਂ ਦੇ ਵਿੱਚ ਸਿੱਖੀ ਹੈ ਸਿੱਖ। ਅਤੇ ਉਹ ਵੀ ਸਮਾਂ ਸੀ ਜਦੋਂ ਸਾਡੇ ਪੰਜਾਬ ਦੇ ਵਿੱਚੋਂ ਹੀ ਸਿੱਖ ਮੁੱਕ ਗਏ ਸੀ, ਟਾਵਾਂ ਟਾਵਾਂ ਦਿਸਣ ਲੱਗ ਗਿਆ, ਮਜਬੂਰ ਹੋ ਗਏ ਸਿੱਖ। ਜਿਹੜੇ ਮੁਗਲਾਂ ਦੇ ਜ਼ੁਲਮ ਤੋਂ ਬਚ ਗਏ ਅਤੇ ਉਹ ਜੰਗਲਾਂ ਵਿੱਚ ਰਹਿਣ ਲੱਗ ਗਏ ਪਰਿਵਾਰਾਂ ਸਮੇਤ। ਇੱਥੇ ਇਹ ਗੱਲ ਦੇਖਣ ਵਾਲੀ ਹੈ ਵੀ ਉਹਨਾਂ ਨੇ ਧਰਮ ਨਹੀਂ ਛੱਡਿਆ, ਘਰ ਬਾਰ ਛੱਡਤੇ। ਜਿਹੜੇ ਜੰਗਲਾਂ 'ਚ ਰਹਿਣ ਵਾਲੇ ਸੀ ਨਾ, ਜਦੋਂ ਇਹਨੇ ਜ਼ਕਰੀਆ ਖਾਨ ਨੇ ਕਿਹਾ ਵੀ ਮੈਨੂੰ ਕੋਈ ਸਿੱਖ ਨਹੀਂ ਦਿਸਣਾ ਚਾਹੀਦਾ, ਹਰ ਭਗਤ ਨਰੰਜਣੀਏ ਵਰਗੇ, ਅਕਲ ਦਾਸ ਵਰਗੇ ਅਤੇ ਹੋਰ ਸਿੱਖ ਵਿਰੋਧੀ ਜਿਹੜੇ ਲੋਕ ਸੀ ਉਹ ਸੂਹਾਂ ਦਿੰਦੇ ਆ ਸਿੱਖਾਂ ਦੀਆਂ, ਭਾਲਦੇ ਫਿਰਦੇ ਨੇ ਸਿੱਖਾਂ ਨੂੰ, ਅਤੇ ਕਹਿੰਦੇ ਵੀ ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ ਨਾ ਉਹਨੂੰ 50 ਰੁਪਏ, 50 ਦਮੜੇ, 50 ਟਕੇ। ਜਿਹੜਾ ਸਿੱਖ ਨੂੰ ਫੜ ਕੇ ਲਿਆਉਂਦਾ ਸੀ ਉਹਨੂੰ 80 ਟਕੇ ਦਮੜੇ, ਜਿਹੜਾ ਸਿੱਖ ਦੀ ਸੂਹ ਦਿੰਦਾ ਸੀ ਉਹਨੂੰ 25 ਟਕੇ। ਅਤੇ ਐਂ ਜਦੋਂ ਸਿਰਾਂ ਦੇ ਮੁੱਲ ਪਏ ਨਾ ਸਿੱਖਾਂ ਦੇ, ਕਿਉਂਕਿ ਸਿੱਖ ਐਡੇ ਤਾਂ ਕੋਲੇ ਨਹੀਂ ਸੀ ਵੀ ਛੇਤੀ ਫੜੇ ਜਾਣ, ਸਿੱਖ 10-20 ਨੂੰ ਝਟਕਾ ਕੇ ਫੇਰ ਭਾਵੇਂ ਕਿਤੇ ਗ੍ਰਿਫਤਾਰ ਹੋ ਜਾਂਦਾ ਸੀ ਜਾਂ ਆਪ ਸ਼ਹੀਦੀ ਪਾ ਜਾਂਦਾ ਸੀ ਕੋਈ ਬਿਰਲੇ, ਕਈ ਵਾਰੀ ਬੱਚਿਆਂ 'ਤੇ, ਬਜ਼ੁਰਗਾਂ 'ਤੇ, ਬੀਬੀਆਂ 'ਤੇ ਜ਼ੋਰ ਚੱਲ ਜਾਂਦਾ ਸੀ ਮੁਗਲਾਂ ਦਾ, ਸੋਹੀਆਂ ਦਾ, ਟੋਟਾਂ ਦਾ। ਜਦੋਂ ਇਹ ਐਲਾਨ ਕੀਤੇ ਗਏ ਅਤੇ ਪੰਜਾਬ ਦੀ ਧਰਤੀ ਤੋਂ ਸਿੱਖ ਇਉਂ ਲੱਗਿਆ ਵੀ ਜਿਵੇਂ ਖਤਮ ਹੋ ਗਏ, ਪਰ ਇਹ ਕੌਮ ਖਤਮ ਹੋਣ ਵਾਲੀ ਨਹੀਂ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਐਸਾ ਬੂਟਾ ਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਬਾਜਾਂ ਵਾਲੇ ਪਾਤਸ਼ਾਹ ਨੇ ਐਸਾ ਪੁੱਤਰਾਂ ਦਾ ਅਤੇ ਜਾਨੋ ਪਿਆਰੇ ਸਿੰਘਾਂ ਦਾ ਖੂਨ ਪਾਇਆ ਇਹਦੀ ਜੜ ਦੇ ਵਿੱਚ, ਇਹਦੇ 'ਤੇ ਕਈ ਝੱਖੜ ਝੁੱਲੇ, ਕਈ ਹਨੇਰੀਆਂ ਆਈਆਂ, ਕਈ ਤੱਤੀਆਂ ਹਵਾਵਾਂ ਵਗੀਆਂ, ਪਰ ਇਹ ਸਿੱਖੀ ਦਾ ਬੂਟਾ ਜਿੰਨਾ ਇਹਨੂੰ ਛਾਂਗਿਆ ਗਿਆ ਓਨਾ ਹੀ ਵਧਿਆ। ਸੋ ਇੱਕ ਫਸਲ ਦਾ ਨਾਂ ਹੈ, ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ, ਸੋ ਇੱਕ ਫਸਲ ਆ, ਬੀਜ ਆ ਇੱਕ। ਕਈ ਫਸਲਾਂ ਅਸੀਂ ਪੰਜਾਬ ਦੀ ਧਰਤੀ ਤੋਂ ਐਂ ਸਾਨੂੰ ਪਤਾ ਆਪਾਂ ਨੂੰ ਵੀ ਉਹਨੂੰ ਇੱਕ ਵਾਰੀ ਵੱਢੀਏ ਅਤੇ ਉਹਦੀਆਂ ਜੜ੍ਹਾਂ 'ਚੋਂ ਫਿਰ ਫਸਲ ਉੱਗਰ ਆਉਂਦੀ ਆ, ਫੁੱਟ ਆਉਂਦੀ ਹੈ। ਆਪਾਂ ਪਸ਼ੂਆਂ ਦੇ ਲਈ ਕਈ ਫਸਲਾਂ ਬੀਜਦੇ ਹਾਂ ਅਤੇ ਉਹ ਵਾਰ ਵਾਰ ਉੱਗਦੀਆਂ, ਵਾਰ ਵਾਰ ਉਹਨਾਂ ਨੂੰ ਕੱਟਦੇ ਹਾਂ। ਅਤੇ ਜਿਹੜੇ ਸੋਏ ਆ ਕਹਿੰਦੇ ਵੀ ਇਹ ਫਸਲ ਵੀ ਐਸੀ ਹੈ, ਇਹਨੂੰ ਜਿੰਨਾ ਕੁ ਵੱਢਦੇ ਹਾਂ ਅਤੇ ਦੁੱਗਣੀ ਤਿੱਗਣੀ ਚੌਗਣੀ ਹੋ ਕੇ ਫੁੱਟਦੀ ਫਿਰ ਜੜ੍ਹਾਂ 'ਚੋਂ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੋਣ ਸਵਾਏ ਹੋਏ। ਇਹ ਇਹ ਘਟੀ ਨਹੀਂ ਫੌਜ ਬਾਜਾਂ ਵਾਲੇ ਪਾਤਸ਼ਾਹ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਿੱਖ ਮੁੱਕੇ ਨਹੀਂ, ਨਾ ਹੀ ਮੁੱਕਣੇ ਆ।

ਕੁੜੀਆਂ ਬਾਗਣੀ ਚਰਖੇ ਚਲਾਏ ਅਸੀਂ, ਅਸੀਂ ਚਰਖੜੀਆਂ ਤੇ ਚੜੇ ਹੋਏ ਆ। ਕੰਘੇ ਵਾਂਗ ਚੁਰਬਾ ਕੇ ਤਨ ਆਪਣਾ ਭਾਰਤ ਵੰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ। ਇਹ ਸੋਹਣੀ ਦਾ ਘੜਾ ਨੀ ਜਿਹੜਾ ਖੁਰ ਜਾਣਾ, ਅਸੀਂ ਉਬਲਦੀਆਂ ਦੇਗਾਂ ਵਿੱਚ ਕੜੇ ਹੋਏ ਆ। ਦੇਣੀ ਪੈਂਦੀ ਹੈ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜ੍ਹੇ ਹੋਏ। ਪਰ ਅੱਜ ਅਫਸੋਸ ਹੈ ਵੀ ਸਾਡੇ ਸਿੱਖ ਲੋਕ ਸਿੱਖ ਧਰਮ ਛੱਡ ਕੇ ਹੋਰਨਾਂ ਧਰਮਾਂ ਦੇ ਵਿੱਚ ਜਾ ਰਲੇ। ਉਹਦੇ ਵਿੱਚ ਕਸੂਰ ਸਾਡਾ ਆਪਣਾ ਜਥੇਬੰਦੀਆਂ ਦਾ ਵੀ ਹੈ, ਸਾਡੀ SGPC ਦਾ ਵੀ ਹੈ, ਸਾਡੇ ਮੋਹਤਵਾਰ ਬੰਦਿਆਂ ਦਾ ਵੀ ਹੈ, ਕਿਉਂਕਿ ਅਸੀਂ ਉਹਨਾਂ ਨੂੰ ਸਾਂਭ ਵੀ ਨਹੀਂ ਸਕੇ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਿੱਖਾਂ 'ਚ ਬੜੀ ਵੱਡੀ ਪਾਵਰ ਆ, ਪੂਰੇ ਵਰਲਡ ਦੇ ਵਿੱਚ ਸਿੱਖ ਮਦਦ ਕਰਦਾ, ਹੈਲਪ ਕਰਦਾ, ਜਿੱਥੇ ਬੰਬ ਚੱਲਦੇ ਉੱਥੇ ਵੀ ਜਾ ਕੇ ਲੰਗਰ ਲਾ ਦਿੰਦਾ। ਇਹ ਅਹਿਮੀਅਤ ਆ ਸਿੱਖਾਂ ਦੀ, ਬੜੀ ਵੱਡੀ ਸ਼ਕ ਪਛਾਣ ਆ ਸਿੱਖਾਂ ਦੀ ਪੂਰੀ ਦੁਨੀਆ ਦੇ ਵਿੱਚ। ਪਰ ਕਿਤੇ ਨਾ ਕਿਤੇ ਅਸੀਂ ਆਪਣਿਆਂ ਦੀ ਬਾਂਹ ਛੱਡੀ ਫਿਰਦੇ ਹਾਂ, ਅਤੇ ਜਿਹੜੇ ਸਿੱਖ ਧਰਮ ਦੇ ਵਿੱਚ ਪੂਰੀ ਦੁਨੀਆ ਦੇ ਲੋਕ ਆ ਕੇ ਸ਼ਾਮਿਲ ਹੁੰਦੇ ਸੀ। ਧਰਮ ਕੋਈ ਵੀ ਨਹੀਂ ਮਾੜਾ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜਿਹੜੇ ਸਿੱਖ ਧਰਮ ਦੇ ਵਿੱਚ ਪੂਰੇ ਵਰਲਡ ਦੇ ਵਿੱਚੋਂ ਲੋਕ ਆ ਕੇ ਸ਼ਾਮਿਲ ਹੁੰਦੇ ਆ, ਜਿਹੜੇ ਸਿੱਖੀ ਨੂੰ ਪੜ੍ਹਦੇ ਆ, ਜਿਹੜੇ ਇਸ ਮਰਯਾਦਾ ਨੂੰ ਜਾਣਨ ਲੱਗ ਜਾਂਦੇ ਆ, ਜਿਹਨਾਂ ਨੂੰ ਗੁਰਬਾਣੀ ਦਾ ਆਨੰਦ ਆ ਜਾਂਦਾ, ਜਿਹੜੇ ਕੁਰਬਾਨੀਆਂ ਤੋਂ ਜਾਣੂ ਹੋ ਜਾਂਦੇ ਆ, ਉਹ ਫਿਰ ਕਿਉਂਕਿ ਬੰਦਾ ਜਦੋਂ ਦੁਨੀਆ 'ਤੇ ਆਉਂਦਾ ਸਿੱਖ ਹੀ ਆਉਂਦਾ, ਜਨਮ ਲੈਂਦਾ ਨਾ ਬੱਚਾ ਜਦੋਂ, ਉਹ ਚਾਹੇ ਬੋਧੀ ਦੇ, ਕ੍ਰਿਸ਼ਨ ਦੇ, ਈਸਾਈ ਦੇ, ਚਾਹੇ ਤੁਰਕ ਦੇ, ਚਾਹੇ ਹਿੰਦੂ ਦੇ ਘਰੇ ਕੋਈ ਵੀ ਬੱਚਾ ਜੰਮੇ ਸਿੱਖ ਹੀ ਹੁੰਦਾ। ਪਰ ਬਾਅਦ ਵਿੱਚ ਭੇਸ ਬਣਾਉਂਦਾ ਬੰਦਾ, ਜੇ ਜੇ ਕੱਪੜੇ ਬਣਾ ਪਾਲੇ, ਜਾਂ ਤਿਲਕ ਲਾ ਲਿਆ, ਜਨੇਊ ਪਾਲਿਆ, ਹਿੰਦੂ ਬਣ ਗਿਆ, ਧੋਤੀ ਬਣ ਲਈ, ਲਿਬਾਸ ਦਾ ਨਾਮ ਜਾਤੀ ਅਤੇ ਧਰਮ ਦੇ ਵਿੱਚ ਮਿਲ ਜਾਂਦਾ। ਸਾ ਜਾਤ ਸਾ ਪਾਤ, ਅਜਿਹੇ ਕਰਮ ਕਮਾਏ, ਅਸਲਾਮ ਮਤ ਦਾ ਪਹਿਰਾਵਾ ਜਿਹੜਾ ਉਹ ਪਾਲਿਆ, ਅਤੇ ਬੰਦਾ ਅਸਲਾਮੀ ਹੋ ਜਾਂਦਾ। ਅਤੇ ਜੇ ਇਨਸਾਨ ਉਵੇਂ ਦਾ ਹੀ ਰਵੇ ਜਿਵੇਂ ਰੱਬ ਨੇ ਭੇਜਿਆ, ਤਾਂ ਫਿਰ ਇਹ ਸਿੱਖ ਹੀ ਰਹਿਣਾ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਜਿਹੜੇ ਰੂਪੋਸ਼ ਹੋ ਗਏ, ਜੰਗਲਾਂ ਵਿੱਚ ਚਲੇ ਗਏ, ਜਦੋਂ ਜ਼ਕਰੀਆ ਖਾਨ ਸਿਰਾਂ ਦੇ ਮੁੱਲ ਪਾਉਂਦਾ ਹੈ। ਸਿੱਖਾਂ ਨੂੰ ਪੰਜਾਬ ਦੀ ਧਰਤੀ ਛੱਡ ਕੇ ਜਾਣਾ ਪਿਆ, ਪਰ ਧਰਮ ਨਹੀਂ ਛੱਡਿਆ। ਇਹ ਜ਼ਕਰੀਆ ਖਾਨ ਨੂੰ ਅਬਦਾਲੀ ਨੇ ਪੁੱਛਿਆ ਸੀ, ਕਹਿੰਦਾ ਇਹ ਲੋਕ ਕੌਣ ਆ ਟੁੱਟੀਆਂ ਤਲਵਾਰਾਂ ਵਾਲੇ, ਜਿਹਨਾਂ ਕੋਲ ਮਰੀ ਵਾਲੇ ਜੇ ਘੋੜੇ ਆ, ਟੁੱਟੀਆਂ ਤਲਵਾਰਾਂ ਨਹੀਂ, ਬਹੁਤੇ ਚੰਗੇ ਕੱਪੜੇ ਵੀ ਨਹੀਂ ਪਾਏ ਹੁੰਦੇ, ਅਤੇ ਮੇਰੇ ਜਿਹੜੇ ਬੜੇ ਵੱਡੇ ਵੱਡੇ ਫੌਜ ਦਾ ਜਰਨੈਲ ਆ, ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਇਹ ਪਤਲੇ ਦੁਬਲੇ ਸਰੀਰਾਂ ਵਾਲੇ ਕੌਣ, ਕਿੱਥੋਂ ਆਉਂਦੇ ਆ? ਅਤੇ ਜ਼ਕਰੀਆ ਖਾਨ ਨੇ ਕਿਹਾ ਸੀ, ਕਹਿੰਦਾ ਅਬਦਾਲੀ ਜੀ, ਇਹ ਸਿੱਖ ਕੌਮ ਆ, ਇਹ ਆਬੇ ਹਯਾਤ ਪੀਂਦੀ ਹੈ, ਇਹ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਇਸ਼ਨਾਨ ਕਰ ਆਉਂਦੇ ਆ, ਉਹਨੇ ਛੱਪੜੀ ਕਿਹਾ ਵੀ ਆਪਦੀ ਛੱਪੜੀ 'ਚ ਨਹਾਉਂਦੇ ਆ, ਕਿਉਂਕਿ ਅਸੀਂ ਸਰੋਵਰ ਕਹਿੰਦੇ ਹਾਂ, ਸਤਿਕਾਰਯੋਗ ਸ਼ਬਦ ਵਰਤਦੇ ਹਾਂ। ਇਹਨੇ ਕਿਹਾ ਛੱਪੜੀ 'ਚ ਨਹਾਉਂਦੇ ਨੇ ਸਿੱਖ, ਇਹਨੇ ਕਿਹਾ ਉਹ ਆਬੇ ਹਯਾਤ ਪੀਂਦੇ ਹੈ, ਉਹ ਫਿਰ ਮਰਨ ਤੋਂ ਨਹੀਂ ਡਰਦੇ, ਉਹ ਧਰਮ ਨਹੀਂ ਛੱਡਦੇ, ਉਹ ਘਰ ਪਰਿਵਾਰਾਂ ਨੂੰ ਲੈ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਬਹਿ ਕੇ ਦਿਨ ਕੱਟ ਲੈਂਦੇ ਹੈ, ਕਿਉਂਕਿ ਅਬਦਾਲੀ ਨੇ ਕਿਹਾ ਸੀ ਵੀ ਇਹਨਾਂ ਨੂੰ ਲੱਭ ਲੱਭ ਕੇ ਮਾਰ, ਇਹਨਾਂ ਦੇ ਘਰਾਂ 'ਤੇ ਹਮਲੇ ਕਰ। ਉਹ ਕਹਿੰਦਾ ਇਹਨੂੰ ਤਾਂ ਘਰ ਘਾਟ ਹੀ ਕੋਈ ਨਹੀਂ, ਘਰ ਛੱਡ ਕੇ ਧਰਮ ਨਹੀਂ ਛੱਡਿਆ, ਇਹ ਘੋੜਿਆਂ ਦੀਆਂ ਕਾਠੀਆਂ 'ਤੇ ਗੁਜ਼ਾਰਾ ਕਰਦੇ, ਪਰਿਵਾਰਾਂ ਨੂੰ ਲੈ ਕੇ ਜੰਗਲਾਂ ਵਿੱਚ ਚਲੇ ਗਏ, ਇਹ ਪੱਤੇ ਖਾ ਕੇ, ਇਹ ਸੱਕ ਖਾ ਕੇ, ਇਹ ਫਲ ਖਾ ਕੇ ਦਰਖਤਾਂ ਦੇ ਗੁਜ਼ਾਰਾ ਕਰ ਲੈਂਦੇ ਹੈ, ਇਹ ਬੜੀ ਅਹਿਮੀਅਤ ਵਾਲੀ ਕੌਮ ਆ, ਮੈਂ ਬੜੇ ਸਿੱਖ ਮੁਕਾਏ ਪਰ ਮੈਂ ਥੱਕ ਗਿਆ ਮਾਰ ਮਾਰ ਕੇ, ਇਹ ਨਾ ਮੁੱਕੇ। ਆਓ ਜ਼ਕਰੀਆ ਖਾਨ ਦੇ ਸਮੇਂ ਜਿਵੇਂ ਫਿਰ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋਇਆ, ਜਿਵੇਂ ਸੁੱਝੇ ਸੂਹਾਂ ਲੈਂਦੇ ਫਿਰਦੇ ਨੇ, ਜਿਵੇਂ ਇਸ ਧਰਤੀ ਦੇ ਉੱਤੇ ਹਰ ਇੱਕ ਬੰਦਾ ਸਿੱਖਾਂ ਨੂੰ ਭਾਲਦਾ ਫਿਰਦਾ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸਾ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ,

ਸੂ ਸਿੰਘਾਂ ਦੀ ਲੈਣ ਲਈ ਚੜੇ ਕਈ ਹਜ਼ਾਰਾਂ, ਇੱਕ ਨਹੀਂ ਅਨੇਕਾਂ ਲੋਕ ਤੁਰੇ ਫਿਰਦੇ ਵੀ ਕੋਈ ਸਿੰਘ ਲੱਭੇ ਅਤੇ ਸਰਕਾਰ ਤੋਂ ਨਾਮ ਪਾਈਏ। ਸੂ ਸਿੰਘਾਂ ਦੀ ਲੈਣ ਲਈ ਚੜੇ ਕਈ ਹਜ਼ਾਰਾਂ, ਕੁੱਤਿਆਂ ਵਾਂਗੂ ਫਿਰਦੀਆਂ ਕਾਵਾਂ ਦੀਆਂ ਡਾਰਾਂ, ਗਿੱਦੜ ਕਲੋਲਾਂ ਕਰ ਰਹੇ ਸ਼ੇਰਾਂ ਦੀਆਂ ਮਾਰਾਂ, ਲੁੱਕ ਛਿਪ ਕੇ ਦਿਨ ਕੱਟ ਲਏ ਸਿੰਘਾਂ ਸਰਦਾਰਾਂ, ਚੁੱਕੀ ਅੱਤ ਵਿੱਚ ਪੰਜਾਬ ਦੇ ਕਈ ਗਦਾਰਾਂ, ਇੱਕ ਨਹੀਂ ਕਈਆਂ ਨੇ ਅੱਤ ਚੁੱਕ ਲਈ, ਕਿਉਂਕਿ ਜ਼ਖਰੀਏ ਖਾਨ ਦੇ ਐਲਾਨ ਨੇ ਜਿਹੜੇ ਹੌਂਸਲੇ ਬੁਲੰਦ ਕਰ ਦਿੱਤੇ ਆ ਆਮ ਲੋਕਾਂ ਦੇ, ਆਮ ਦੁਨੀਆਂ ਦੇ। ਅਤੇ ਸਿੰਘ ਲੁਕੇ ਛਿਪੇ ਦਿਨ ਕੱਟੀਆਂ ਕੱਟ ਰਹੇ ਨੇ, ਆਪਣੇ ਗੁਰਧਾਮਾਂ ਦੇ ਕਿਤੇ ਕਿਤਾਈ ਦਰਸ਼ਨ ਦਦਾਰੇ ਕਰੇ ਆਉਂਦੇ। ਆ ਹੁਣ ਤਾਂ ਆਪਾਂ ਕੋਈ ਦੇਸ਼ ਐਸਾ ਨਹੀਂ, ਸਟੇਟ ਐਸੀ ਨਹੀਂ ਕੋਈ ਜਿੱਥੇ ਗੁਰੂ ਘਰ ਨਾ ਹੋਵੇ। ਚੜ੍ਹਦੀ ਕਲਾ ਦੇ ਵਿੱਚ ਅੱਜ ਸਾਰਾ ਸਿੱਖ ਪੰਥ, ਪਰ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਆ ਜਿਹਨਾਂ ਨੂੰ ਆਪਾਂ ਨਿੱਤ ਅਰਦਾਸ ਵਿੱਚ ਚੇਤੇ ਕਰਦੇ ਹਾਂ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰਿਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਾਏ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹ ਸਾਰੇ ਸ਼ਹੀਦਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਪੰਜਾਂ ਪਿਆਰਿਆਂ ਤੋਂ ਲੈ ਕੇ ਚੌਹਾਂ ਸਾਹਿਬਜ਼ਾਦਿਆਂ ਤੋਂ ਲੈ ਕੇ, ਉਹਨਾਂ ਨੂੰ ਸਮਰਪਿਤ ਕਰਦੇ ਹਾਂ ਨਿੱਤ, ਆਪਣੇ ਆਪ ਨੂੰ ਨਿੱਤ ਚੇਤੇ ਕਰਦੇ ਹਾਂ, ਜਿਨ੍ਹਾਂ ਦੀਆਂ ਕੁਰਬਾਨੀਆਂ ਦਾ ਸਦਕਾ ਅੱਜ ਸਰਦਾਰੀ ਭੋਗ ਰਹੇ ਹਾਂ। ਅਤੇ ਇਹ ਕਹਿ ਲੈਣਾ ਵੀ ਬੜਾ ਸੌਖਾ ਅਤੇ ਸੁਣ ਲੈਣਾ ਵੀ ਬੜਾ ਸੌਖਾ ਹੈ ਵੀ ਸਿੰਘਾਂ 'ਤੇ ਤਸ਼ੱਦਦ ਬੜੇ ਹੋਏ, ਇਹ ਸੌਖਾ ਕਹਿਣਾ ਅਤੇ ਸੁਣਨਾ, ਪਰ ਉਹਨਾਂ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਹਟਾਇਆ ਆਪਣੇ ਆਪ 'ਤੇ, ਉਹਨਾਂ ਨੂੰ ਪਤਾ ਵੀ ਕਿਵੇਂ ਹਟਾਇਆ ਹੋਣਾ, ਕੋਈ ਬਾਹਲੀਆਂ ਵੱਡੀਆਂ ਗੱਲਾਂ ਨਹੀਂ। 84 ਤੋਂ ਬਾਅਦ ਦੌਰ ਫਿਰ ਇਹੋ ਜਿਹਾ ਚੱਲਿਆ, ਅੱਜ ਵੀ ਅਸੀਂ ਆਪਣੇ ਪਿੰਡੇ 'ਤੇ ਬੜੇ ਜ਼ੁਲਮ ਹਟਾਏ ਹੈ। ਅੱਜ ਵੀ ਜੇ 84 ਚੇਤੇ ਕਰੀਏ, ਅੱਜ ਵੀ ਜੇ ਦਿੱਲੀ ਚੇਤੇ ਕਰੀਏ, ਗਲਾਂ 'ਚ ਪਾਏ ਹੋਏ ਟਾਇਰ ਚੇਤੇ ਕਰੀਏ, ਘਰ ਫੂਕੇ, ਇੱਜਤਾਂ ਲੁੱਟੀਆਂ, ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਅਤੇ ਅੱਜ ਵੀ ਜੇ ਚੇਤੇ ਕਰੀਏ ਵੀ 15 ਸਾਲ ਤੋਂ ਲੈ ਕੇ 45 ਸਾਲ ਤੱਕ ਜਿਹੜਾ ਸਿੱਖੀ ਦਾ ਨੌਜਵਾਨੀ ਦਾ ਘਾਣ ਕੀਤਾ ਜ਼ਾਲਮ ਸਰਕਾਰਾਂ ਨੇ, ਅੱਜ ਵਾਲੇ ਹੁਣ ਦੀਆਂ ਗੱਲਾਂ ਨੇ, ਬੜੇ ਬੜੇ ਜ਼ੁਲਮ ਹੋਏ ਆ ਸਿੱਖਾਂ 'ਤੇ ਪਹਿਲਾਂ ਤੋਂ ਲੈ ਕੇ, ਸਿੱਖਾਂ 'ਤੇ ਜ਼ੁਲਮ ਹੋ ਰਹੇ ਨੇ। ਅਤੇ ਇੱਧਰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਦੋ ਸਿੱਖ ਪੜਾਣੇ ਨਗਰ ਦੇ, ਅਤੇ ਪੜਾਣਾ ਨਗਰ ਵੀ ਵਿਹਲਾ ਹੋ ਗਿਆ ਸੀ ਸਿੱਖਾਂ ਤੋਂ, ਕਿਉਂਕਿ ਪੜਾਣੇ ਨਗਰ ਦੇ ਵਿੱਚ ਜ਼ਖਰੀਏ ਖਾਨ ਦੀ ਭੈਣ ਵਿਆਹੀ ਹੋਈ ਹੈ ਜਿਹਦਾ ਨਾਮ ਆ ਖਾਨੋ, ਅਤੇ ਜ਼ਖਰੀਏ ਖਾਨ ਦਾ ਜਿਹੜਾ ਭਣੋਈਆ ਏ, ਉਹਨੇ ਬੜੇ ਸਿੱਖਾਂ 'ਤੇ ਜ਼ੁਲਮ ਕੀਤੇ ਆ, ਕਿਉਂਕਿ ਜਦੋਂ ਰਾਜ ਭਾਗ ਆਪਦਾ ਹੋਵੇ, ਤਖ਼ਤ ਤਾਜ ਆਪਦਾ ਹੋਵੇ, ਜਦੋਂ ਸੂਬੇਦਾਰ ਬੰਦਾ ਆਪਦਾ ਬੈਠਾ ਹੋਵੇ, ਤਾਂ ਫਿਰ ਹਰੇਕ ਹੀ ਬੰਦਾ ਹੰਕਾਰੀ ਹੋ ਜਾਂਦਾ। ਰਾਜ ਭਾਗ ਕਰਨਾ ਮਾੜਾ ਨਹੀਂ ਹੁੰਦਾ, ਰਾਜ ਭਾਗ ਦੇ ਵਿੱਚ ਆ ਕੇ ਅੱਤ ਚੁੱਕ ਲੈਣੀ, ਹੰਕਾਰੀ ਬਣ ਜਾਣਾ, ਅਤਿਆਚਾਰ ਕਰਨੇ, ਤਪੋ ਰਾਜ ਅਤੇ ਰਾਜੋਂ ਨਰਕ ਜਾਂਦਾ ਬੰਦਾ। ਅਤੇ ਅਬਦਾਲੀ ਨੇ ਕਿਹਾ ਸੀ ਜ਼ਖਰੀਏ ਖਾਨ ਨੂੰ ਵੀ ਇਹਨਾਂ ਨੂੰ ਖਤਮ ਕਰ, ਜਿਵੇਂ ਮਰਜ਼ੀ ਖਤਮ ਕਰ, ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਯੋਧੇ ਜਰਨੈਲ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬੜੇ ਵੱਡੇ ਸੂਰਮੇ, ਬੜੇ ਵੱਡੇ ਯੋਧੇ, ਬੜੇ ਵੱਡੇ ਅਣਖੀ, ਕਿਉਂਕਿ ਸਾਨੂੰ ਗੁੜਤਗੂਈ ਅਣਖਾਂ ਦੀ ਦਿੱਤੀ ਆ ਮੇਰੇ ਮਾਲਕ ਨੇ। ਕਈ ਵੀ ਕੋਈ ਸਮਾਂ ਹੁੰਦਾ, ਕਈ ਵਾਰੀ ਸਮਾਂ ਲਗਾਉਣਾ ਪੈਂਦਾ, ਪਰ ਇਹ ਨਹੀਂ ਹੁੰਦਾ ਵੀ ਸਿੱਖ ਆਪਣੀ ਅਣਖ ਨੂੰ ਭੁੱਲ ਜੇ। ਕੋਈ ਸਿੰਘ ਸ਼ੇਰ ਅਤੇ ਮਰਦ ਅਣਖ ਤੋਂ ਬਿਨਾਂ ਜੇ ਆਉਂਦੇ ਨਾ, ਅਣਖੀ ਬੰਦੇ ਜੱਗ ਤੋਂ ਆਪਣੀ ਟੌਰ ਕਟਾਉਂਦੇ ਨਾ, ਮੁੱਛਦਾੜੀ 'ਤੇ ਪਗੜੀ ਹੁੰਦੀ ਗਹਿਣਾ ਮਰਦਾਂ ਦਾ, ਕੋਈ ਸਿਰੇ ਚੜਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ, ਪਾਰਸ ਨੂੰ ਸਮਝਾਲਾ ਖੇੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚਗਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚਗਿਆਈਆਂ ਦਾ। ਇਹ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੂਰਦੀਨ ਦੀ ਸਰਾਂ ਤੋਂ ਥੋੜ੍ਹੀ ਦੂਰ ਇੱਕ ਝਾੜੀਆਂ ਪਈਆਂ ਏ ਅਤੇ ਉਹਦੇ ਵਿੱਚ ਬੈਠੇ ਨੇ, ਜਿਹੜੀ ਲਾਹੌਰ ਨੂੰ ਸੜਕ ਜਾ ਰਹੀ ਆ ਨਾ,
ਜਰਨੈਲੀ ਸੜਕ ਆ, ਉਹ ਤਾਂ ਥੋੜ੍ਹਾ ਹਟਵੇਂ ਬੈਠੇ ਆ, ਝਾੜੀਆਂ ਦੇ ਵਿੱਚ ਨੇ, ਇਸ਼ਨਾਨ ਕਰਕੇ ਆਏ ਆ ਸ਼੍ਰੀ ਤਰਨ ਤਾਰਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਮੁਗਲ ਰਾਜ ਦੇ ਹਾਕਮਾਂ ਨੇ ਸਰੋਵਰ ਵੀ ਪੂਰ ਦਿੱਤੇ, ਗੁਰੂ ਘਰਾਂ ਨੂੰ ਜਿੰਦਰੇ ਲਾਗੇ, ਆਪ ਉਹਦਰੀਆਂ ਉੱਥੇ ਹੁੱਕੇ ਪੀਣ ਵਾਲੇ, ਉੱਥੇ ਸ਼ਰਾਬਾਂ ਪੀਣ ਵਾਲੇ ਬਿਠਾਏ ਗਏ, ਉੱਥੇ ਬੇਸ਼ਾਵਾਂ ਦੇ ਨਾਚ ਹੋਣ ਲੱਗੇ ਹੈ, ਉੱਥੇ ਆਪ ਉਹਦਰੀਆਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ, ਕਿਤੇ ਕਿਤੇ ਪ੍ਰਬੰਧ ਸਿੱਖਾਂ ਕੋਲ ਹੈ, ਬਿਰਲੇ ਸਿੱਖ ਨੇ ਉੱਥੇ। ਅਤੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਇਸ਼ਨਾਨ ਪਾਣੀ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰਧਾਮਾਂ ਤੋਂ ਝਾੜੀਆਂ ਦੇ ਵਿੱਚ ਬੈਠੇ ਨੇ, ਕਛਹਿਰੇ ਸੁੱਕਣੇ ਪਾਏ ਆ, ਦਮਾਲੇ ਸੁੱਕਣੇ ਪਾਏ ਹੋਏ ਆ, ਦੋ ਰਾਹੀ ਜਾ ਰਹੇ ਨੇ, ਆਸ ਵਿੱਚ ਗੱਲਾਂ ਕਰਦੇ, ਪਿਓ ਪੁੱਤ ਕਿਹਾ ਇਤਿਹਾਸ ਨੇ ਇਹਨਾਂ ਨੂੰ। ਉਦੋਂ ਪੱਗ ਡੰਡੀਆਂ ਆਉਂਦੀਆਂ ਸੀ, ਅਮੀਰ ਲੋਕ ਘੋੜੇ 'ਤੇ ਜਾਂਦੇ ਆ ਜਾਂ ਰਥਾਂ 'ਤੇ ਜਾਂਦੇ ਆ, ਜਿਹੜਾ ਆਮ ਬੰਦਾ ਏ ਉਹ ਤੁਰ ਕੇ ਹੀ ਪਿੰਡਾਂ ਤੈਅ ਕਰਦਾ ਸੀ, ਇਕੱਲਾ ਨਹੀਂ, ਰਾਹੀ ਵੀ ਇਕੱਲਾ ਨਹੀਂ ਸੀ ਤੁਰਦਾ, ਦੋ ਜਾਣੇ ਜਾਂ ਤਿੰਨ ਜਾਣੇ ਜਾਂ ਚਾਰ ਜਾਣੇ ਪੰਜ ਜਾਣੇ ਰਲ ਕੇ ਤੁਰਦੇ ਸੀ। ਅਤੇ ਇਹ ਦੋ ਪਿਓ ਪੁੱਤ ਜਾ ਰਹੇ ਨੇ, ਤੁਰੇ ਜਾ ਰਹੇ ਹੈ, ਅਤੇ ਪੁੱਤ ਦੀ ਨਜ਼ਰ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ 'ਤੇ ਪਈ ਹੈ, ਕਿਉਂਕਿ ਜਿਹੜਾ ਬਾਣਾ ਨਾ ਸਾਡਾ ਇਹ ਦੂਰੋਂ ਹੀ ਦੱਸ ਦਿੰਦਾ ਵੀ ਸਿੱਖ ਆ ਬਾਣਾ, ਅਸਲ ਮੇਂ ਤਾਂ ਸਾਡੀ ਸਿੱਖੀ ਪੂਰੀ ਬਾਣੇ ਵਾਲੀ ਸਿੱਖੀ ਆ, ਅਤੇ ਹੌਲੀ ਹੌਲੀ ਤਬਦੀਲੀ ਹੁੰਦੀ, ਸਾਡੇ ਕੱਪੜਿਆਂ 'ਚ ਵੀ ਤਬਦੀਲੀ ਆ ਗਈ, ਪਹਿਰਾਵੇ 'ਚ ਤਬਦੀਲੀ ਆਈ ਹੈ, ਜੇ ਬਾਣਾ ਨਹੀਂ ਘੱਟੋ ਘੱਟ ਸਿਰ ਦਸਤਾਰ ਅਤੇ ਕੁੜਤਾ ਪਜਾਮਾ ਹੋਣਾ ਤਾਂ ਲਾਜ਼ਮੀ ਹੈ। ਜਿਹੜਾ ਸਿੱਖ ਆ ਉਹਦੀ ਪਛਾਣ ਹੀ ਵੱਖਰੀ ਹੈ, ਉਹ ਆਪਦੇ ਪਹਿਰਾਵੇ ਤੋਂ ਪਛਾਣਿਆ ਜਾਂਦਾ। ਮਹਾਰਾਜ ਨੇ ਕਿਹਾ ਸੀ, ਭਾਈ ਜਿੱਤਿਆ ਮੈਂ ਐਸਾ ਸਿੱਖ ਸਾਜੂੰਗਾ ਜਿਹੜਾ ਲੱਖਾਂ ਵਿੱਚ ਖੜਾ ਦੈਜਿਆ ਕਰੂ, ਲੱਖਾਂ 'ਚ ਇੱਕ 'ਚ ਨਹੀਂ, ਕਿਉਂਕਿ ਭਾਈ ਜਿੱਤੇ ਨੇ ਆ ਕੇ ਕਿਹਾ ਜਦੋਂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ ਸੀ ਭਾਈ ਜਿੱਤਾ ਜੀ, ਅਤੇ ਮਹਾਰਾਜ ਪੁੱਛਦੇ ਵੀ ਤੇਰੇ ਵਰਗੇ ਕਿੰਨੇ ਕੁ ਸਿੱਖ ਸੀਗੇ ਦਿੱਲੀ ਦੇ ਵਿੱਚ, ਅਤੇ ਭਾਈ ਜਿੱਤਾ ਕਹਿੰਦਾ ਮਹਾਰਾਜ ਕਿਹੜੇ ਸਿੱਖਾਂ ਦੀ ਗੱਲ ਕਰਦੇ ਆ, ਤੁਹਾਡਾ ਕੋਈ ਸਿੱਖ ਨਹੀਂ ਨਜ਼ਰੀ ਆਇਆ, ਦਿੱਲੀ ਵਾਸੀਆਂ ਨੇ ਬੂਹੇ ਭੇੜਦੇ, ਅਣਖਰੀ ਗੈਰਤ ਨਹੀਂ ਜਾਗੀ। ਅਤੇ ਫਿਰ ਮਹਾਰਾਜ ਨੇ ਕਿਹਾ ਸੀ ਜਿੱਤਿਆ ਬੇਫਿਕਰ ਰਹਿ, ਇਹੋ ਜਿਹਾ ਖਾਲਸਾ ਸਾਜਦੋਂ ਜਿਹੜਾ ਕਰੋੜਾਂ 'ਚ ਖੜਾ ਦਿਸੂਗਾ, ਹਰਨੀ ਦੇ ਬੱਚੇ ਦੇ ਮੂਹਰੇ ਸ਼ੇਰ ਭਜਾਊਂਗਾ, ਬੈਰੀ ਦੀ ਇਹ ਕੁੱਤੇ ਜਾਂ ਮੈਂ ਮੰਜਾ ਡਾਹੂੰਗਾ, ਮਿਲ ਜੂਗਾ ਜਿਹੜਾ ਮਿਲਿਆ ਨਹੀਂ ਕਦੇ, ਚੰਦ ਚਕੋਰਾਂ ਨੂੰ ਮੈਂ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ, ਡਾਡਰ ਪੈਂਦੇ ਕੱਚੇ ਜਿਹੜੇ ਵਿੱਚ ਮਕਾਨਾਂ 'ਤੇ ਮੈਂ ਚਾੜ ਦਊਂਗਾ ਗੁੱਡੀ ਉਹਨਾਂ ਦੀ ਅਸਮਾਨਾਂ 'ਤੇ, ਸਭ ਸਮਝਾ ਦੂੰ ਰਣਨੀਤੀ ਦੇ ਹੇਰਾ ਫੇਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ, ਘੁੱਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਆਹ ਚਿੜੀਆਂ ਕੋਲੋਂ ਦੇਖੀ ਕਿੱਦਾਂ ਬਾਜ਼ ਤੜਾਊਂਗਾ, ਬਖਸ਼ ਦਊਂ ਜਰਨੈਲੀ ਨਾਮ ਹੈ ਲਾਊਂ ਦੇਰਾਂ ਨੂੰ, ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ, ਜਾਤ ਪਾਤ ਦੇ ਸੰਗਲ ਸਭ ਦੇ ਗਲ 'ਚੋਂ ਲਾਊਂਗਾ, ਪਿਰਤਪਾਲ ਦੀ ਝੋਲੀ ਦੇ ਵਿੱਚ ਪਾਰਸ ਪਾਊਂਗਾ, ਮਿਲ ਜੂਗਾ ਜਿਹੜਾ ਮਿਲਿਆ ਨਹੀਂ ਕਿਤੇ ਚੰਦ ਚਕੋਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਊਂ ਬੱਬਰ ਸ਼ੇਰਾਂ ਨੂੰ। ਮਹਾਰਾਜ ਨੇ ਵਾਅਦਾ ਕੀਤਾ ਸੀ ਭਾਈ ਜੇਤੇ ਦੇ ਨਾਲ, ਆਓ ਜਿਵੇਂ ਰਾਹੀ ਜਿਵੇਂ ਪੁੱਤ ਆਪਣੇ ਪਿਤਾ ਨੂੰ ਕਹਿ ਰਿਹਾ ਵੀ ਅੱਬਾ ਜਾਣਾ ਸਾਹਮਣੇ ਸਿੱਖ ਬੈਠੇ ਨਜ਼ਰੀ ਆ ਰਹੇ ਹੈ, ਤੇ ਇਹ ਰਾਹੀ ਕਹਿੰਦਾ ਪਿਓ ਕਹਿੰਦਾ ਪੁੱਤਰਾ ਤੈਨੂੰ ਭੁਲੇਖਾ ਪੈ ਗਿਆ, ਇਹ ਸਿੱਖ ਨਹੀਂ ਧਾਵੜੀ ਹੋਣਗੇ, ਇਹ ਚੋਰ ਲਟੇਰੇ ਹੋਣਗੇ, ਜੇ ਸਿੱਖ ਹੋਣ ਸਿੱਖ ਲੋਕੇ ਨਹੀਂ ਬਹਿ ਸਕਦਾ, ਸ਼ੇਰ ਘੋਰਨੇ 'ਚ ਨਹੀਂ ਰਹਿੰਦਾ, ਸ਼ੇਰ ਸਦਾ ਆਜ਼ਾਦ ਹੁੰਦਾ ਏ, ਸਿੱਖ ਸ਼ੇਰ ਹੁੰਦੇ ਲੁਕਣ ਵਾਲੇ ਨਹੀਂ, ਆਓ

ਸਿੰਘ ਸ਼ੇਰ ਤੇ ਮਰਦ ਜ਼ੁਲਮ ਕਦੇ ਵੀ ਸਹਿੰਦੇ ਨਾ, ਚੜ ਬੈਰੀ ਦੀ ਹੈਕ ਨੱਚਦੇ ਕਦੇ ਵੀ ਟੈਕ ਕੇ ਬਹਿੰਦੇ ਨਾ, ਕੰਧ ਗਰੀਬ ਦੀ ਰਾਖੀ ਰੋਵਾ ਅਮੀਰ ਦਾ ਸਹਿੰਦੇ ਨਾ, ਪਾਉਂਦੇ ਕੀਆਂ ਦੀ ਇਕਤਾਲੀ ਢਿੰਦੀ ਕਲਾ ਚ ਰਹਿੰਦੇ ਨਾ, ਸਿਰ ਦੇ ਕੇ ਸਦਕ ਨਿਭਾਉਣਾ ਪਾਰਸਾ ਸੌਦੇ ਮਹਿੰਗੇ ਨਾ। ਸੋ ਆਓ ਸਮੇਂ ਦੀ ਸਮਾਪਤੀ ਹੈ, ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਕੱਲ੍ਹ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਗੁਰਬਾਣੀ ਪੜ੍ਹਦਿਆਂ ਹੋ ਜਾਂਦੀਆਂ। ਗੁਰੂ ਸਾਹਿਬ ਜੀ ਬਖਸ਼ਣਹਾਰੇ, ਅੱਗੇ ਤੋਂ ਸਮੱਤ ਬਖਸ਼ਣ, ਇਸੇ ਤਰ੍ਹਾਂ ਹੀ ਆਪ ਜੀ ਦੇ ਦਰ ਘਰ ਦੀਆਂ ਸਵਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ, ਦਰੋ ਘਰੋਂ ਪਾਤਸ਼ਾਹ ਨਿਤਨੇਮ ਦੀਆਂ ਦਾਤਾਂ ਚੜ੍ਹਦੀ ਕਲਾ ਲਾਭ ਜੀਵਨ, ਕਾਰੋਬਾਰਾਂ 'ਚ ਬਰਕਤਾਂ, ਘਰ ਪਰਿਵਾਰਾਂ 'ਚ ਸੁੱਖ ਸ਼ਾਂਤੀ ਵਰਤਾਉਣ ਜੀ। ਆਓ ਸਾਰੇ ਰਲ ਕੇ ਆਪਾਂ ਛੇ ਪੌੜੀਆਂ ਨਾਲ

ਔਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨ ਹੁਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ

ਸਤਿਗੁਰ ਪਾਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੀ ਬੋਲ ਬਾਲੀ ਬੋਲੋ ਜੀ ਵਾਹਿਗੁਰੂ।

ਜੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਹਾਜ਼ਰੀ ਭਰੀ

ਗੋਲੇ। ਵਾਹਿਗੁਰੂ ਸਾਹਿਬ ਜੀਓ। ਧੰਨਾ ਸ੍ਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੁ ਸੋਹਿਲਾ। ਸਿਵਰਿਹੋ ਸਿਰਜਣ ਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਰ ਸਾਹਾ ਲਿਖਿਆ ਮਿਲ ਕਰ ਪਾਵ ਤੇ, ਦੇ ਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਰ। ਘਰ ਘਰੇ ਹੋ ਪਹੁੰਚਾ ਸਦੜੈ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹਿਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਸੰਦੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਉਆ। ਸੂਰਜ ਏਕੋ ਰੁੱਤ ਨੇ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾਨ ਲੋ ਪਵਨ ਚਵਰੋ, ਕਰਾਏ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇਰੀ ਰਹਾਉ। ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਵ ਗੰਧ ਦੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਉ, ਹੋਏ ਜਾ ਤੇਰੇ ਨਾਇ ਵਾਸਾ। ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾਏ। ਪੂਰਬ ਲਿਖਤ

ਕਰ ਡੰਡਾਓ ਪੁੰਨ ਵੱਡਾ ਇਹ ਰਹਾਓ ਸਾਖ ਤੋ ਹਰ ਰਸ।

ਜਮ ਕਾਲ ਸਹੇ ਸਿਰ ਡੰਡਾਏ, ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾਏ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਏ।

ਜਾਈ ਨਾ ਜਾਣੀ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰੋਂ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੋ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਇਆ ਵਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਲ ਚੁਗ ਮਾਫ਼ ਕਰਨਾ ਅੱਗੇ ਵਾਸਤੇ ਚੜ੍ਹਦੀ ਕਲਾ ਦੇ ਨਾਲ ਸੇਵਾ ਨਿਭਾਉਣ ਦੇ ਬਲ ਬਖਸ਼ਣੇ ਆਪ ਜੀ ਦੇ ਭਾਣੇ 'ਚ ਦਿਨ ਸੁੱਖ ਦਾ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ।

ਅਸੰਗ ਪਾਪੀ ਪਾਪ ਕਰ ਜਾਵੇ, ਅਸੰਗ ਕੂੜੇ ਯਾਰ ਕੂੜੇ ਫਿਰਾਏ, ਅਸੰਖ ਮਲੇਛ ਮਲ ਭਾਖਾਏ, ਅਸੰਖ ਨਿੰਦਕ ਸਿਰ ਕਰੇ ਭਾਰ।

ਕਿਤੇ ਮੂਰਖ ਖਾਈ ਖਾਈ ਕਿਤਿਆਂ ਦੁੱਖ ਭੁੱਖ ਸਦ ਮਾਰੇ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੇ ਕੋਏ ਜੇ ਕੋ ਖਾਏ ਕਿ ਆਖਣ ਪਾਏ।

ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧ।

ਹੈ ਅਜੀਜੋ ਨਿਵਾਜ ਹੈ ਗਨੇ ਮੁਲਖੇ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ।

ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਕ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬਿਆ ਕਰਕ ਕਰਤ ਹੋ ਕਬਹੂੰ ਤੂੰ ਮੈਂ ਮਿਲਤ ਦੇ ਤਰ ਸਭ ਹੂੰ।

ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਯੰਪਵ ਅਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ

ਸਕੀ। ਜਿਸਨੋਂ ਆਪਣੀ ਲਿਵਲਾਵੇ ਆਪਣੀ ਲਿਵਲਾਏ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ।

ਮੇਰਾ ਵਾਹਿਗੁਰੂ ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ, ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਿ ਨਾਉ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੇ ਅਨੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ, ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ, ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਉ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾ ਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ, ਸਭ

ਬੜਭਾਗੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਸਫਲੇ ਕਰ ਰਹੇ ਹੋ। ਆਓ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਦੇ ਵਿੱਚ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਤਿਨ੍ਹਾਂ ਦੇ ਜੱਥੇ ਪਾਸੋਂ

ਲੰਘੈ ਮੋਖ ਦੁਆਰ, ਜਤੀ ਸਦਾ ਵੈ ਜੁਗਤ ਨ ਜਾਣੈ, ਛੱਡ ਬਹਿ ਕਰਬਾਰ, ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ, ਪਤ ਪ੍ਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆ ਜਾ।

ਸਿੱਖ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤੀ ਜੀ ਸਹਾਇ ਵਾਹਿ ਸ਼੍ਰੀ ਭਗਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਤੀ ਸਿਮਰ ਕਿਆ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਦੱਸਿਆ ਹੋਏ ਸਹਾਇ ਅਰਜਨ ਹਾਏ ਗੋਬਿੰਦ ਨੋ ਸਿਮਰਨ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਭ ਲੋਕ ਜਾਏ ਤੇਗ ਬਹਾਦਰ ਸਿਮਰਿਆ ਕਰਨਾਣੇ ਦਾਵੇ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹ ਦੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦਰਸ਼ਨ ਦੇ ਦਾਦਾ ਧਿਆਨ ਤੱਕ ਕੇ ਖਾਲਸਾ ਜੀ ਸਾਹਿਬ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਵਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਈ ਦੇਖ ਕੇ ਅੰਡਰ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾ ਖੋਪੜੀਆਂ ਲਹਾਈਆਂ ਚੁੜਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤ ਆਵੈ ਚਿਤਾਵਨ ਕਾ ਸਤਿਕਾਰ ਸਾਹਿਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਾ ਰਿਆਇਤ ਤੇਖ ਤੇਖ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਦਰਸ਼ਨਾ ਪਾਠ ਚੌਂਕੀਆਂ ਝੰਡੇ ਬੁੰਗੇ ਜਗੋ ਜਗਾਟਾ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹਿਬ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹੜਾ ਤੋਂ ਪੰਥ ਨੂੰ ਵੀ ਛੁਆਇਆ ਗਿਆ ਹੈ ਖੁੱਲ੍ਹੇ ਦਰਸ਼ਨ ਦਾ ਅਤੇ ਸੇਵਾ ਸੰਭਾਲ ਦਿੱਤਾ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਤਾਣੇ ਤਾਣੇ ਉੱਠੇਂ ਦੇ ਉੱਠ ਹੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਕੈਂਪ ਦੇ ਤੀਜੇ ਦਿਨ ਦੀ ਰਮਤਾ ਦੀ ਅਰਦਾਸ ਹੈ ਜੀ ਜਪਜੀ ਸਾਹਿਬ ਅਤੇ ਆਨੰਦ ਸਾਹਿਬ ਅਨਭੁੱਲਾ ਚੁੱਕਣ ਦੀ ਮਾਫ਼ੀ ਦੇਣੀ ਪਾਵਨ ਹੁਕਮਨਾਮਾ ਸਾਹਿਬ ਬਖਸ਼ ਕੇ ਅਸੀਸ ਦਿਓ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾ ਨਾਨਕ ਨਾਮ ਚਰਦਿਕਾ ਪਾਣੇ ਸਰਬੱਤ ਦਾ ਭਲਾ।

ਸੋਰਠ ਮਹੱਲਾ ਪੰਜਵਾਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

watching.

Vapor.

ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂ